ਜਿਸ ਵੇਲੇ ਦੋਨੋਂ ਜਾਣ ਲੱਗੇ, ਮਾਤਾ ਦੇ ਮਨ ਵਿੱਚ ਵਿਚਾਰ ਆਇਆ, ਮਾਸੂਮ ਬੱਚੇ ਹਨ, ਜੰਗਲ ਨੂੰ ਜਾ ਰਹੇ ਹਨ, ਸ਼ਾਇਦ ਦੇਰ ਲੱਗ ਜਾਏ, ਮਤ ਇਹਨਾਂ ਨੂੰ ਭੁੱਖ ਲੱਗੇ। ਲੱਪ ਛੋਲਿਆਂ ਦੀ ਪੁੱਜੇ ਹੋਏ, ਸੁਦਾਮੇ ਦੀ ਚੋਲੀ ਵਿੱਚ ਪਾ ਕੇ ਆਖਿਆ, ਬੱਚਿਓ ਜੇ ਭੁੱਖ ਲੱਗੇ ਤਾਂ ਖਾ ਲੈਣ। ਸੁਦਾਮੇ ਨੇ ਉਹ ਛੋਲੇ ਕੁੜਤੀ ਦੀ ਜੇਬ ਵਿੱਚ ਪਾ ਲਏ। ਭਗਵਾਨ ਅਗਾਂਹ ਜਾ ਚੁੱਕੇ ਸਨ, ਸੁਦਾਮਾ ਪਿੱਛੋਂ ਦੀ ਜਾ ਮਿਲੇ। ਜਿਸ ਵੇਲੇ ਜੰਗਲ ਵਿੱਚ ਪਹੁੰਚੇ, ਲੱਕੜਾਂ ਕੱਟੀਆਂ, ਚੁੱਕ ਕੇ ਵਾਪਸ ਤੁਰਨ ਲੱਗੇ ਤਾਂ ਨੇਤ ਨਾਲ ਬਾਰਿਸ਼ ਆ ਗਈ। ਰਾਤ ਪੈਣ ਤੋਂ ਪਹਿਲਾਂ ਹੀ ਬੱਦਲਾਂ ਨੇ ਰਾਤ ਕਰ ਦਿੱਤੀ। ਇਹਨਾਂ ਨੇ ਮਨ ਵਿੱਚ ਖਿਆਲ ਕੀਤਾ, ਜੇ ਹੁਣ ਤੁਰ ਪਏ ਜੰਗਲ ਦਾ ਮਸਲਾ ਹੈ, ਸ਼ਾਇਦ ਰਸਤਾ ਭੁੱਲ ਜਾਈਏ, ਹਨੇਰੀ ਚੱਖੜ ਵਿੱਚ ਚੱਲਣਾ ਚੰਗਾ ਨਹੀਂ ਹੁੰਦਾ, ਬੈਠ ਕੇ ਰਾਤ ਗੁਜ਼ਾਰ ਲਈਏ। ਤਾਂ ਮਨ ਵਿੱਚ ਸੋਚਿਆ, ਜੇ ਥੱਲੇ ਬੈਠੇ ਮਤ ਕੋਈ ਜਾਨਵਰ ਆ ਜਾਏ। ਇਸ ਕਰਕੇ ਬ੍ਰਿਖਸ਼ ਤੇ ਚੜ ਬੈਠਦੇ ਹਾਂ। ਇੱਕ ਮੁੱਢ ਸੀ, ਦੋ ਟਹਿਣ ਸਨ, ਇੱਕ ਤੇ ਭਗਵਾਨ ਕ੍ਰਿਸ਼ਨ ਤੇ ਦੂਸਰੇ ਤੇ ਸੁਦਾਮਾ। ਸਾਧ ਸੰਗਤ ਬੋਲੋ ਸ਼੍ਰੀ ਵਾਹਿਗੁਰੂ। ਕਿਉਂਕਿ ਨਾਤਾ ਹੈ ਭਗਤੀ ਦਾ। ਇੱਕ ਵਾਰ ਭਗਵਾਨ ਕ੍ਰਿਸ਼ਨ ਮਹਾਰਾਜ ਨੇ ਅਰਜਨ ਨੂੰ ਆਖਿਆ ਸੀ, ਹੇ ਅਰਜਨ, ਮੈਂ ਭਗਤਨ ਕਾ ਭਗਤ ਹਮਾਰੇ, ਸੁਣ ਅਰਜਨ ਪ੍ਰਤਿਗਿਆ ਮੇਰੀ। ਹੇ ਅਰਜਨ, ਮੇਰੀ ਪ੍ਰਤਿਗਿਆ ਹੈ ਕਿ ਮੈਂ ਭਗਤਨ ਕਾ ਭਗਤ ਹਮਾਰੇ, ਸੁਣ ਅਰਜਨ ਪ੍ਰਤਿਗਿਆ ਮੇਰੀ, ਭਗਤਨ ਕਾਜ ਲਾਜ ਹੋ ਛੋਡੋ, ਪੈਰ ਪਿਆਦੇ ਤਾਵੋ, ਜਾਂ ਜਾਂ ਪੀੜ ਪੜੇ ਭਗਤਨ ਕੋ, ਮੈਂ ਤਾਂ ਤਾਂ ਜਾਏ ਛੁਡਾ। ਅਖੇ ਜੋ ਜੋ ਮੇਰੋ ਭਗਤ ਵਿਰੋਧੀ, ਸੋ ਵੈਰੀ ਹੈ ਮੇਰੋ, ਦੇਖ ਵਿਚਾਰ ਭਗਤੀ ਕਾ ਨਾਤਾ, ਮੈਂ ਰਤ ਹਾਂਕਦਾ ਤੇਰੋ। ਆਖਿਆ ਅਰਜੁਨ, ਤੇਰਾ ਮੇਰਾ ਕੀ ਸੰਬੰਧ ਹੈ ਆ ਭਗਤੀ ਦਾ? ਤੂੰ ਰਥ ਤੇ ਬੈਠਾ ਹੋਇਆ ਤੇ ਮੈਂ ਤੇਰਾ ਰਥਵਾਨ, ਰਥ ਨੂੰ ਚਲਾ ਰਹੇ, ਇਹ ਕਿਸ ਦੇ ਸਦਕੇ? ਇਹ ਪਿਆਰ ਦੇ ਸਦਕੇ ਬਈ। ਜਿਵੇਂ ਉਹਨਾਂ ਨੂੰ ਤਾਰੇ ਆ, ਜਿਵੇਂ ਉਹਨਾਂ ਦੀ ਬਾਂਹ

ਜਿਸ ਵੇਲੇ ਭੁੱਖ ਲੱਗੀ ਤਾਂ ਮਨ ਵਿੱਚ ਸੋਚਿਆ ਛੋਲੇ ਥੋੜੇ ਹਨ, ਜੇ ਦਿੱਤੇ ਵੰਡ ਕੇ ਨਾ ਮੇਰਾ ਕੁਝ ਬਣਿਆ ਨਾ ਇਹਨਾਂ ਦਾ, ਮੈਂ ਇਕੱਲਾ ਕਿਉਂ ਨਾ ਖਾ ਜਾਵਾਂ। ਅੱਜ ਪਹਿਲੇ ਦਿਨ ਸੁਦਾਮੇ ਦੇ ਮਨ ਪਾਪ ਫੁਰਿਆ, ਮਿੱਤਰ ਤੋਂ ਛੁਪਾ ਕੇ ਖਾਣਾ ਇਹ ਪਾਪ ਹੈ। ਕੁੜਤੀ ਦੇ ਬੋਝੇ ਵਿੱਚ ਹੱਥ ਪਾਇਆ, ਫੱਕਾ ਕੱਢਿਆ ਛੋਲਿਆਂ ਦਾ ਤੇ ਜਿਸ ਵੇਲੇ ਲਾਇਆ ਛੋਲੇ ਸਨ ਕੜਕੇ, ਭਗਵਾਨ ਕਹਿਣ ਲੱਗੇ ਸੁਦਾਮਿਆਂ ਕੀ ਪਿਆ ਖਾਣ, ਕਹਿਣ ਲੱਗਾ ਕੁਝ ਨਹੀਂ, ਕੀ ਖਾਣਾ ਸੀ, ਕੋਲ ਕੁਝ ਹੈ ਜੋ ਖਾਂਦਾ, ਰਲ ਕੇ ਘਰੋਂ ਤੁਰੇ ਜਿਵੇਂ ਤੁਹਾਡੀਆਂ ਜੇਬਾਂ ਖਾਲੀ।

ਹੱਥ ਪਾ ਕੇ ਕਿਸੇ ਸ਼ਹਿਦਾ ਪੱਕਾ ਮਾਰਿਆ ਤੋ ਝੱਟ ਕੁੱਤਾ ਸੁਦਾਮਾ ਦਬਕਿਆ ਰਿਹਾ ਫਿਰ ਜਿਸ ਵੇਲੇ ਭੁੱਖ ਲੱਗੀ ਹੱਥ ਪਾਇਆ ਛੋਲੇ ਕੱਢੇ ਤੇ ਪੱਕਾ ਮਾਰਿਆ ਖੜਕ ਖੜਕ ਦੀ ਆਵਾਜ਼ ਆਈ ਭਗਵਾਨ ਨੇ ਆਖਿਆ ਸੁਦਾਮਿਆ ਬਈ ਕੁਝ ਤਾਂ ਖਾਰੇ ਸੱਚੋ ਸੱਚ ਦੱਸ ਦੇ ਮੈਂ ਤੇਰੇ ਕੋਲ ਵੰਡਦਾ ਨਹੀਂ।

ਤੁਸੀਂ ਏਡੇ ਗਰੀਬ ਤੇ ਉਹ ਦਵਾਰਕਾ ਦੇ ਰਾਜੇ। ਸੁਦਾਮੇ ਨੇ ਆਖਿਆ, ਭਗਵਾਨੇ ਇਹ ਸਭ ਆਪੋ ਆਪਣੀ ਕਿਸਮਤ ਹੈ, ਕਿਸੇ ਨੂੰ ਕਿਸਮਤ ਕਿੱਧਰ ਲੈ ਜਾਂਦੀ ਹੈ। ਮਾਂ ਜਣੇਂਦੀ ਸੱਤ ਪੁੱਤ ਤੇ ਭਾਗ ਨਾ ਦਿੰਦੀ, ਵੰਡ ਬੋਲੀਏ ਆਪੋ ਆਪਣੇ ਕਰਮ ਲੈਣੇ। ਇਸ ਕਰਕੇ ਉਹ ਦਵਾਰਕਾ ਦੇ ਰਾਜੇ ਸਦਵਾਏ, ਅਸੀਂ ਦਲਿਦਰੀ ਅਖਵਾਏ। ਆਖਿਆ ਇਹ ਦਲਿਦਰ ਦੂਰ ਕਰਨ ਵਾਸਤੇ ਇੱਕ ਵਾਰ ਜ਼ਰੂਰ ਜਾਓ। ਸੁਦਾਮੇ ਦੀ ਤਲੀ ਦੇ ਉੱਤੇ ਉਹ ਚਾਵਲਾਂ ਦੀ ਪੋਟਲੀ ਰੱਖੀ ਤੇ ਸੁਦਾਮਾ ਜਾ ਰਿਹਾ ਹੈ ਭਗਵਾਨ ਕ੍ਰਿਸ਼ਨ ਦੇ ਦਰਸ਼ਨਾਂ। ਆ ਜਰਾ ਕੋ ਖਿਆਲ ਕਰੋ ਸੁਦਾਮੇ ਵੱਲ, ਆ ਮਾੜਾ ਜਿਹਾ ਸੁਦਾਮਾ ਤੇੜ ਲੰਗੋਟੀ ਹੱਥ ਵਿੱਚ ਸੋਟੀ। ਭਾਈ ਸਾਹਿਬ ਆਖਦੇ ਹਨ, ਚੱਲਦਾ ਗਣਦਾ ਗੱਟੀਆਂ ਕਿਉਂ ਕਰ ਜਾਈਏ, ਕੌਣ ਮਿਲਾਏ, ਕੌਣ ਮਿਲਾਏਗਾ, ਕੌਣ ਸਿਫਾਰਿਸ਼ ਕਰੇਗਾ। ਚੱਲਦਾ ਗਣਦਾ ਗੱਟੀਆਂ ਕਿਉਂ ਕਰ ਜਾਈਏ, ਕੌਣ ਮਿਲਾਏ। ਆਖਿਆ ਪਹੁੰਚਾ ਨਗਰ ਦਵਾਰਕਾ, ਸਿੰਘ ਦਵਾਰ ਖਲੋਤਾ ਜਾਏ। ਜਿਸ ਵੇਲੇ ਸੁਦਾਮਾ ਪਹੁੰਚਿਆ ਦਵਾਰਕਾ, ਵੱਡੇ ਦਰਵਾਜੇ ਦੇ ਅੱਗੇ, ਸਿੰਘ ਦਵਾਰ ਖਲੋਤਾ ਜਾਏ, ਅੱਗੇ ਬਾਹਰ ਖਲੋਤਾ ਦਰਬਾਰ। ਉਹਨੇ ਵੇਖਿਆ ਵੀ ਕੋਈ ਮੰਗਦਾ ਹੈ, ਮੰਗਣ ਵਾਲਾ। ਉਹਨੇ ਬੋਝੇ ਵਿੱਚ ਹੱਥ ਪਾਇਆ, ਆਖਿਆ ਲਿਆਓ ਮੰਗਤਿਆ, ਤੱਲੀ ਕਰ। ਸੁਦਾਮੇ ਨੇ ਆਖਿਆ, ਮੈਂ ਮੰਗਤਾ ਨਹੀਂ, ਮੈਂ ਮੰਗਣ ਵਾਲਾ ਨਹੀਂ, ਮੈਂ ਇੱਥੇ ਮੰਗਣ ਵਾਸਤੇ ਨਹੀਂ ਆਇਆ। ਜੇ ਮੰਗਣਾ ਹੀ ਹੈ ਤਾਂ ਮੈਂ ਭਗਵਾਨ ਕੋਲੋਂ ਮੰਗਾਂ। ਉਹਨੇ ਆਖਿਆ, ਫਿਰ ਕਿਸ ਤਰ੍ਹਾਂ ਆਏ? ਸੁਦਾਮੇ ਨੇ ਆਖਿਆ, ਮੈਂ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਆਏ। ਉਹ ਪਿਆ ਸੋਚੇ ਵੀ ਨੌਕਰਾਂ ਦੇ ਵਿੱਚ ਇਸਦਾ ਕੋਈ ਹੋਵੇਗਾ ਰਿਸ਼ਤੇਦਾਰ, ਜਿਸ ਨਾਲ ਇਸਦਾ ਸੰਬੰਧ ਹੋਵੇ। ਉਹਨੇ ਆਖਿਆ, ਕੌਣ ਹੈ ਜਿਸ ਨੂੰ ਤੂੰ ਮਿਲਣ ਵਾਸਤੇ ਆਏ? ਤਾਂ ਸੁਦਾਮੇ ਨੇ ਆਖਿਆ, ਭਗਵਾਨ ਕ੍ਰਿਸ਼ਨ। ਸਾਧ ਸੰਗਤ ਬੋਲੋ ਸ੍ਰੀ ਵਾਹ। ਮੇਰੇ ਮਿੱਤਰ ਹਨ ਭਗਵਾਨ ਕ੍ਰਿਸ਼ਨ ਬਚਪਨ ਦੇ। ਆ ਮੇਰੀ ਦਸ਼ਾ ਨਾ ਵੇਖ, ਇਹ ਵੀ ਉਹਨਾਂ ਦਾ ਦਿੱਤਾ ਹੋਇਆ ਸਰਾਫ ਹੈ। ਆ ਜੋ ਮੇਰੀ ਹਾਲਤ ਹੋ ਗਈ, ਇਹ ਉਹਨਾਂ ਦੀ ਰਸਨਾ ਤੋਂ ਨਿਕਲਿਆ ਹੋਇਆ ਬੋਲ ਜੋ ਮੈਂ ਅੱਜ ਤਾਈਂ ਪਿਆ ਭੁਗਤਦਾ। ਇਸ ਕਰਕੇ ਜਾ ਕੇ ਬੇਨਤੀ ਕਰ

ਦੀ ਨਿਮਰਤਾ ਭਰੀ ਬੇਨਤੀ ਜਿਸ ਵੇਲੇ ਸੁਣੀ ਤਾਂ ਜਾਂ ਅੰਦਰ ਪਹੁੰਚਿਆ, ਭਗਵਾਨ ਕ੍ਰਿਸ਼ਨ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਭਗਵਾਨ ਬਾਹਰ ਇੱਕ ਆਇਆ, ਉਹ ਆਖਦਾ ਜੀ ਮੈਂ ਤੁਹਾਡਾ ਮਿੱਤਰ ਹਾਂ ਪਰ ਤੁਹਾਨੂੰ ਮਿਲਣਾ ਚਾਹੁੰਦਾ, ਮੈਂ ਬੜਾ ਹਟ ਗਿਆ, ਧੱਕੇ ਵੀ ਮਾਰੇ ਨੇ, ਆਖਿਆ ਜਾ ਪਰ ਜਾਂਦਾ ਨਹੀਂ। ਆਖਦਾ ਮੈਂ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਆਇਆ। ਤਾਂ ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ ਹੈ, ਕੀ ਸ਼ਕਲ ਸੂਰਤ ਹੈ? ਤਾਂ ਦਰਬਾਰ ਨੇ ਨਕਸ਼ਾ ਖਿੱਚਿਆ, ਆਖਿਆ ਸੀਸ ਪਗਾ ਨਾ ਚਗਾ ਤਨ ਪੇ, ਜਨ ਜਾਨ ਅਜਾਨ ਬਸੇ ਕਈ, ਗਰਾਮਾ ਸਿਰ ਤੇ ਪੱਗ ਕੋਈ, ਤੇੜ ਕਪੜਾ ਕੋਈ। ਸੀਸ ਪਗਾ ਨਾ ਚਗਾ ਤਨ ਪੇ, ਜਨ ਜਾਨ ਅਜਾਨ ਬਸੇ ਕਈ, ਗਰਾਮਾ ਧੋਤੀ ਫਟੀ ਸੀ ਲੱਟੀ ਦੋ ਪੱਟੀ, ਨਹੀਂ ਪਾਏ ਪਨਹੀਂ ਜੇ ਆਹੇ ਨਿਸ਼ਾਨਾ ਪੈਰ ਜੁੱਤੀ ਕੋਈ। ਭਗਵਾਨ ਕ੍ਰਿਸ਼ਨ ਆਖਣ ਲੱਗੇ ਕਿਸ ਜਾਤ ਦਾ ਹੈ? ਦਰਬਾਰ ਨੇ ਆਖਿਆ ਭਗਵਾਨ ਉਸਦੇ ਮੱਥੇ ਦਾ ਤਿਲਕ ਦੱਸਦਾ ਵੀ ਉਹ ਬ੍ਰਾਹਮਣ ਹੈ। ਨਹੀਂ ਪਾਏ ਪਨਹੀਂ ਜੇ ਆਏ ਨਿਸ਼ਾਨਾ, ਦੁਆਰ ਖੜਾ ਤਿਜ ਦੁਰਬਲਤਾ ਸਿਉ, ਦੇਖ ਰਹੇ ਹੋ ਬਸਦਾ ਅਬਰਾਮਾ, ਤੁਹਾਡੇ ਸੋਹਣੇ ਮਹਲ ਵੱਲ ਅੱਖਾਂ ਲਾਈ ਬੈਠਾ, ਉਡੀਕ ਰਹੇ ਵੀ ਕਿਸ ਵੇਲੇ ਦਰਸ਼ਨ ਹੋਣਗੇ। ਤੇ ਜਿਉਂ ਜਿਉਂ ਇਹ ਨਕਸ਼ਾ ਦਰਬਾਰ ਖਿੱਚਦਾ ਤੇ ਉਹ ਮੂਰਤ ਭਗਵਾਨ ਦੇ ਸਾਹਮਣੇ ਆਈ ਜਾਂਦੀ। ਬੜੀ ਕਾਹਲੀ ਨਾ ਬੋਲੇ, ਨਾ ਵੀ ਕੁਛ ਦੱਸਿਆ ਕਿ ਕੋਈ ਨਾ, ਆਖਿਆ ਜੀ ਦੱਸਦਾ ਹਾਂ। ਦੁਆਰ ਖੜਾ ਦਿਜ ਦੁਰਬਲ ਦਾਸਿਓ, ਦੇਖ ਰਹੇ ਬਸਦਾ ਅਬਰਾਮਾ, ਪੂਛਦ ਦੀਨ ਦਿਆਲ ਕੋ ਤਾਮਾ, ਬਤਾਵਤ ਆਪਣਾ ਨਾਮ ਸੁਦਾਮਾ। ਜਦੋਂ ਆਖਿਆ ਸੁਦਾਮਾ, ਜਬ ਸੁਣਾ ਭਗਵਾਨ ਨੇ ਸੁਦਾਮਾ ਆਏ, ਬੰਸਰੀ ਮੋਰ ਮੁਕਟ ਪੀਤ ਬਸਨ ਭੂਲ ਗਏ, ਨੰਗੀ ਪੈਰੀ ਭੱਜ ਕੇ ਗਏ ਤੇ ਆਖਣ ਲੱਗੇ ਮੂਰਖਾ, ਉਹ ਮੇਰੇ ਮਿੱਤਰ ਨੂੰ ਬਾਹਰ ਖੜਾ ਕਰਕੇ ਆਏ। ਭਾਈ ਸਾਹਿਬ ਆਖਦੇ ਹਨ, ਦੂਰੋਂ ਦੇਖ ਡੰਡੌਤ ਕਰ, ਛੱਡ ਸਿੰਘਾਸਨ ਹਰ ਜੀ ਆਏ, ਪਹਿਲੇ ਦੇ ਪਰ ਦੱਖਣਾ ਪੈਰੀ ਪੈ ਕੇ ਲੈ ਗਲ ਲਾਏ। ਪਹਿਲਾਂ ਤਾਂ ਸੁਦਾਮੇ ਦੀਆਂ ਪਰਿਕਰਮਾ ਕੀਤੀਆਂ ਤੇ ਫਿਰ ਪੈਰੀ ਹੱਥ ਲਾਏ ਤੇ ਫਿਰ ਪਾ ਲਈ ਗਲ ਵਕੜੀ, ਆਪਣੇ ਨਾਲ ਕਦਮ ਮੇਲ ਕੇ ਜਿਸ ਵੇਲੇ ਲਿਆਏ ਤੇ ਆਣ ਕੇ ਸਿੰਘਾਸਣ ਤੇ ਬਿਠਾਇਆ। ਪਹਿਲੇ ਦੇ ਪਰ ਦੱਖਣਾ ਪੈਰੀ ਪੈ ਕੇ ਲੈ ਗਲ ਲਾਏ, ਸੁਦਾਮੇ ਨੂੰ ਸਿੰਘਾਸਣ ਤੇ ਬਿਠਾਇਆ ਤੇ ਭਗਵਾਨ ਕ੍ਰਿਸ਼ਨ ਆਪ ਥੱਲੇ ਬੈਠੇ। ਰੁਕਮਣੀ ਰਾਧਕਾ ਨੂੰ ਆਖਿਆ, ਜਾਓ ਬਈ ਪਾਣੀ ਲਿਆ, ਮਿੱਤਰ ਦੇ ਪੈਰ ਹੋਈ। ਉਹ ਪਾਣੀ ਲੈਣ ਗਈਆਂ ਤੇ ਭਗਵਾਨ ਕ੍ਰਿਸ਼ਨ ਬੈਠੇ ਹਨ ਸੁਦਾਮੇ ਦੇ ਪੈਰਾਂ ਵਿੱਚ। ਕਿਹੜਾ ਪਿਆਰ, ਇਹ ਪਿਆਰ ਵਾਲਿਆਂ ਦੀਆਂ ਨਿਸ਼ਾਨੀਆਂ ਹਨ। ਕਿਹੜਾ ਪਿਆਰ ਮਿੱਤਰ ਨਾਲ ਕਰ ਰਹੇ ਹਨ, ਉਹ ਬਚਪਨ ਦਾ ਮਿੱਤਰ ਜਿਸ ਨਾਲ ਕੁਝ ਸਮਾਂ ਆਸ਼ਰਮ ਵਿੱਚ ਗੁਜ਼ਾਰਿਆ। ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਸੁਦਾਮਿਆ ਐਸੇ ਹਾਲ ਬੇਹਾਲਨ ਸਿਉ, ਕੀ ਹਾਲ ਹੋ ਗਿਆ ਤੇਰਾ, ਇਸ ਹਾਲਤ ਚ ਮੇਰੇ ਕੋਲ ਆਇਆ, ਤੂੰ ਪਹਿਲਾਂ ਕਿਉਂ ਨਹੀਂ ਆਇਆ? ਤੇਰੇ ਹਾਲਤ ਨੂੰ ਦੇਖ ਕੇ ਮੈਨੂੰ ਰੋਣ ਆਉਂਦਾ, ਆਹ ਤੇਰੀ ਹਾਲਤ ਹੋ ਗਈ, ਐਸੇ ਹਾਲ ਬੇਹਾਲਨ ਸਿਉ, ਜੇ ਕੰਟਕ ਜਾਲ ਪਰੇ ਪੱਗ ਤੋਹੇ, ਜਾਪਦਾ ਤੂੰ ਜੁੱਤੀ ਪਾ ਕੇ ਨਹੀਂ ਆਇਆ, ਤੇਰੇ ਪੈਰ ਕੰਢਿਆਂ ਨਾਲ ਭਰੇ ਹੋਏ ਹਨ। ਤੇ ਸੁਦਾਮਾ ਮੁਸਕਰਾ ਰਹੇ, ਕਿਉਂਕਿ ਮੇਰੇ ਕੋਲ ਤਾਂ ਜੁੱਤੀ ਕੋਈ। ਸਾਧ ਸਿੰਘ ਬੋਲੋ ਸ੍ਰੀ ਵਾਹ। ਭਰੇ ਹੋਏ ਹਨ ਤੇ ਸੁਦਾਮਾ ਮੁਸਕਰਾ ਰਹੇ, ਕਿਉਂਕਿ ਮੇਰੇ ਕੋਲ ਤਾਂ ਜੁੱਤੀ ਕੋਈ।

ਹਾਲਤ ਨੂੰ ਤੱਕੋ ਨਾ, ਕਿਤਨੇ ਪਦਾਰਥਾਂ ਦਾ ਢੇਰ ਲੱਗਾ ਹੋਏ। ਤੇ ਹੁਣ ਸੁਦਾਮੇ ਦੇ ਵੀ ਨੇਤਰ ਬਾਹਰ ਆਏ। ਮੈਂ ਮਨ ਵਿੱਚ ਕੀ ਸੋਚਦਾ ਪਿਆ ਸਾਂ ਤੇ ਭਗਵਾਨ ਨੇ ਮੇਰੇ ਨਾਲ ਕੀ ਕੀਤੀ, ਮੈਂ ਕੀ ਜਾਣਦਾ ਸਾਂ ਕਿ ਤੁਹਾਡੀ ਇਤਨੀ ਕਿਰਪਾ ਹੈ ਕਿ ਤੁਸੀਂ ਚਾਹੋ ਤੇ ਇੱਕ ਫੁਰਨੇ ਦੇ ਅੰਦਰ ਇਹ ਸੋਨੇ ਦਾ ਮਹਿਲ ਉਸਾਰ ਸਕਦੇ। ਭਾਈ ਸਾਹਿਬ ਆਖਦੇ ਹਨ, ਪੁੱਛੇ ਕੁਸਲ ਪਿਆਰ ਕਰ, ਗੁਰ ਸੇਵਾ ਦੀ ਕਥਾ ਸੁਣਾਏ, ਲੈ ਕੇ ਤੰਦੁਲ ਚੱਬਿਓਂ ਵਿਦਾ ਕਰੇ ਅੱਗੇ ਪਹੁੰਚਾਏ, ਚਾਰ ਪਦਾਰਥ ਸੰਕੁੰਚ ਪਠਾਏ। ਅੱਜ ਭਗਵਾਨ ਕ੍ਰਿਸ਼ਨ ਮਹਾਰਾਜ ਦੀ ਕਿਰਪਾ ਦਾ ਸਦਕਾ ਸੁਦਾਮੇ ਨੂੰ ਚਾਰ ਪਦਾਰਥਾਂ ਦੀ ਪ੍ਰਾਪਤ ਹੋ ਗਈ। ਜਿਵੇਂ ਬਾਣੀ ਵਿੱਚ ਆਖਿਆ, ਚਾਰ ਪਦਾਰਥ ਜੇ ਕੋਈ ਮੰਗੇ ਸਾਧ ਜਨਾਂ ਕੀ ਸੇਵਾ ਲਾਵੇ। ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੇ ਸਦ ਗਾਵੇ, ਜੇ ਕੋ ਆਪਣੀ ਸੋਭਾ ਲੋਰੇ, ਸਾਧ ਸੰਗ ਇਹ ਹੋਮੇ ਛੋਰੇ। ਆਖਿਆ ਜੇ ਕੋ ਜਨਮ ਮਰਨ ਤੇ ਡਰੇ, ਸਾਧ ਜਨਾਂ ਕੀ ਸਰਣੀ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਸ। ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ ਬਈ ਪਿਆਰ ਦੇ ਨਾਲ ਮਨ ਖਰਕੇ, ਪਰ ਉਪਕਾਰ ਦਾ ਜੀਵਨ ਜੀਵਿਆ, ਉਹਨਾਂ ਨੂੰ ਸਾਈ ਨੇ ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ। ਤੇ ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਆਖਿਆ ਜਪਹੀਨ ਤਪਹੀਨ ਕੁਲਹੀਨ ਕਰਮਹੀਨ, ਜਪਾਂ ਤੋਂ ਹੀਣੇ ਤਪਾਂ ਤੋਂ ਹੀਣੇ, ਪਰ ਜਿਨ੍ਹਾਂ ਨੇ ਤੇਰਾ ਨਾਮ

ਉਹਨਾਂ ਦੀ ਹਰ ਥਾਵੇਂ ਰੱਖਿਆ ਕੀਤੀ। ਕਿਸ ਕਿਸ ਨੂੰ ਨਹੀਂ ਤਾਰੇ ਜਿਸ ਉੱਤੇ ਨਜ਼ਰ ਪੈ ਗਈ, ਜੇ ਉਹ ਕੌੜੇ ਰੀਠੇ ਤੇ ਨਜ਼ਰ ਪੈ ਗਈ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਤਾਂ ਉਹ ਮਿੱਠਾ ਹੋ ਗਏ। ਸਾਧ ਸੰਗਤ ਬੋਲੋ ਸ੍ਰੀ ਵਾਹ। ਜਿਵੇਂ ਆਖਿਆ ਕੌਡਾ ਸੀ ਜੋ ਕੌਡੀਆਂ ਦਾ ਲੱਖਾਂ ਦਾ ਬਣਾਏ ਦਿੱਤਾ, ਚੋਰ ਮਨ ਹੋਰ ਹੋਏ ਰੋਏ ਕੇ ਪੁਕਾਰਿਆ, ਸੱਜਣ ਦੇ ਨਾਮ ਹੇਠਾਂ ਠੱਗਦਾ ਜਹਾਨ ਸਾਰਾ, ਠੱਗਿਆ ਗਿਆ ਆਪ ਹੱਥ ਕੰਨਾਂ ਨੂੰ ਲਗਾ ਲਿਆ, ਹੋਈ ਸ਼ਰਮ ਸਾਰੀ ਸੀ ਜੋ ਵਲੀ ਕੰਧਾਰੀ ਤਾਈ, ਇੱਕ ਹੱਥ ਨਾਲ ਜਾਂ ਪਹਾੜੀ ਨੂੰ ਕਰਾਰਿਆ। ਆਖਿਆ ਕਿਹੜੇ ਕਿਹੜੇ ਦੱਸਾਂ, ਕਿਹੜੇ ਕਿਹੜੇ ਦੱਸਾਂ, ਜਿਹੜੇ ਕਿਰਤੀ ਗਰੀਬ ਤਾਰੇ ਉਵੇਂ ਕਿਵੇਂ ਤਾਰੋ, ਜਿਵੇਂ ਲਾਲੋ ਤਾਈ ਤਾਰੇ, ਜਿਵੇਂ ਉਹਨਾਂ ਨੂੰ ਤਾਰਿਆ, ਪਾਪੀਆਂ ਨੂੰ ਤਾਰਿਆ, ਪਤਤਾਂ ਨੂੰ ਤਾਰਿਆ, ਪਾਮਰਾਂ ਨੂੰ ਤਾਰਿਆ, ਦੁਸ਼ਟਾਂ ਨੂੰ ਤਾਰਿਆ। ਹੇ ਗੁਰੂ ਨਾਨਕ ਸੱਚੇ ਪਾਤਸ਼ਾਹ, ਆਓ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਬੇਨਤੀ ਕਰੋ, ਗਰੀਬ ਨਵਾਜ ਜਿਵੇਂ ਉਹਨਾਂ ਨੂੰ ਤਾਰਿਆ, ਅੱਜ ਸਾਡੀ ਵੀ ਬਾਂਹ ਫੜ ਲਓ, ਸਾਡੀ ਵੀ ਰੱਖਿਆ ਕਰੋ। ਕਿ ਸਾਖੀ ਮਹਾਰਾਜ ਜੀ ਕਰਦੇ ਸਨ, ਆਓ ਬਈ ਅਸੀਂ ਵੀ ਅਰਦਾਸ ਕਰੀ। ਪਿਆਰ ਨਾਲ ਕੀਤੀ ਅਰਦਾਸ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ, ਕੋਈ ਰਸਨਾ ਖਾ

ਠੰਡੇ ਬਾਟੇ ਦੀ ਪੌਹਲ ਨੂੰ ਛਕ ਲਿਆ। ਉਹ ਸਵਾ ਸਵਾ ਲੱਖ ਦੇ ਨਾਲ ਲੜਨ ਦੇ ਕਾਬਲ ਹੋ ਗਏ। ਉਸ ਵਿੱਚ ਇਤਨੀ ਸ਼ਕਤੀ ਭਰ ਗਈ।

ਖੂੰਖਾਰ ਤੇ ਸ਼ਰਾਬੀ ਹਾਥੀ ਨਾਲ ਲੜਨ ਦੀ ਸਮਰੱਥਾ ਰੱਖਣ ਲੱਗ ਪਏ। ਇਹ ਗੁਰੂ ਜੀ ਨੇ ਮੌਜਜ਼ਾ ਦਿਖਾਇਆ, ਕ੍ਰਿਸ਼ਮਾ ਦਿਖਾਇਆ ਕਿ ਖੰਡੇ ਬਾਟੇ ਦੀ ਪਹੁਲ ਦੇ ਕੇ ਐਸੀ ਰੂਹ ਫੂਕ ਦਿੱਤੀ ਕਿ ਮੌਤ ਦਾ ਕੋਈ ਡਰ ਨਹੀਂ, ਕਿਸੇ ਜਰਵਾਣੇ ਦਾ ਕੋਈ ਡਰ ਨਹੀਂ। ਚਿੜੀਆਂ ਨੇ ਵੀ ਬਾਜ

ਆਪਣਾ ਸਾਰਾ ਸਰਬੰਸ ਹੀ ਕੁਰਬਾਨ ਕਰ ਦਿੱਤਾ ਧਰਮ ਦੀ ਰੱਖਿਆ ਵਾਸਤੇ। ਕੋਈ ਸੋਨਾ ਦਾਨ ਕਰ ਸਕਦਾ, ਚਾਂਦੀ ਦਾਨ ਕਰ ਸਕਦਾ, ਮਾਇਆ ਦਾਨ ਕਰ ਸਕਦਾ, ਜ਼ਮੀਨ ਜਾਇਦਾਦ ਰਾਜ ਭਾਗ ਵੀ ਦਾਨ ਕਰ ਸਕਦਾ।

ਤਲਵਾਰ ਦੇ ਜ਼ੋਰ ਨਾਲ ਇਹਨਾਂ ਦੇ ਜੰਜੂ ਲਾ ਰਿਹਾ, ਇਹਨਾਂ ਦੇ ਮੱਥੇ ਤੋਂ ਤਿਲਕ ਪੂੰਝ ਰਿਹਾ। ਮੁਸਲਮਾਨ ਬਣਾ ਰਿਹਾ, ਜੇ ਕੋਈ ਮੁਸਲਮਾਨ ਨਹੀਂ ਬਣਦਾ ਉਸਨੂੰ ਮੌਤ ਦੇ ਘਾਟ ਉਤਾਰ ਦਿੰਦਾ। ਇਹ ਦੁਖੀ ਹੋਏ ਸਹਾਇਤਾ ਲੈਣ ਵਾਸਤੇ ਆਏ, ਬੇਨਤੀ ਕਰਨ ਆਏ ਨੇ ਕਿ

ਹੋਵੇ ਤਾਂ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ। ਅੱਗੋਂ ਬੇਨਤੀ ਕੀਤੀ ਹੱਥ ਬੰਨ ਕੇ

ਸਤਿਕਾਰਯੋਗ ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਸਵਾਨੇ ਹਯਾਤ ਅੰਦਰ, ਆਟੋਬਾਇਓਗ੍ਰਾਫੀ ਅੰਦਰ ਆਤਮ ਕਥਾ ਲਿਖਦਿਆਂ ਹੋਇਆਂ ਇਹ ਸਤਰਾਂ ਆਪ ਕਲਮਬੰਦ ਕੀਤੀਆਂ ਨੇ, ਜਿਨ੍ਹਾਂ ਦਾ ਕੀਰਤਨ ਗੁਰੂ ਦੀ ਬਖਸ਼ਿਸ਼ ਤੇ ਆਪ ਸਭਸ ਦੀ ਅਸੀਸ ਨਾਲ ਹੋਇਆ ਹੈ। ਇਹਨਾਂ ਦੋਹਾਂ ਹੀ ਸ਼ਲੋਕਾਂ ਤੋਂ ਪਲੀ ਪਾਂਤ ਉਹ ਨਕਸ਼ਾ ਸੂਖਸ਼ਮ ਨੇਤਰਾਂ ਦੇ ਅੱਗੇ ਮੁਨਕਸ਼ ਹੋ ਜਾਂਦਾ ਹੈ, ਉਹ ਚਿੱਤਰ ਸਾਹਮਣੇ ਆ ਜਾਂਦਾ ਹੈ ਜੋ ਇਹਨਾਂ ਸ਼ਲੋਕਾਂ ਵਿੱਚ ਗੁਰੂ ਸਾਹਿਬ ਜੀ ਨੇ ਦੱਸਣ ਦਾ ਯਤਨ ਕੀਤਾ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਹੋਈ, ਮੈਨੂੰ ਹਜ਼ੂਰੀ ਦਾ ਨਿਆਜ਼ ਮਿਲਿਆ, ਪ੍ਰਵਾਨਗੀ ਹੋਈ, ਪਰਮੇਸ਼ਰ ਨੇ ਥਾਪੜਾ ਦਿੱਤਾ, ਨਿਹਾਲ ਕੀਤਾ। ਮਹਾਨ ਤਪਸਵੀ, ਤੇਰਾ ਜ਼ੁਹਦ, ਪਰਹੇਜ਼ਗਾਰੀ, ਸੰਜਮ, ਤਪ, ਤਪੱਸਿਆ ਸਵੀਕਾਰ। ਮੈਂ ਸਮੂਹ ਤਪੀਆਂ ਵਿੱਚੋਂ ਤੈਨੂੰ ਸਰਮਾਉਰ ਦਰਜਾ ਦਿੰਦਾ ਹੋਇਆ ਇੱਕ ਗੈਰ ਮਾਮੂਲੀ ਕੰਮ ਤੇਰੇ ਸਪੁਰਦ ਕਰਦਾ ਹਾਂ। ਇੱਕ ਮਾਮੂਲੀ ਹੁੰਦਾ ਹੈ, ਇੱਕ ਗੈਰ ਮਾਮੂਲੀ ਐਨ ਐਕਸਟਰਾ ਆਰਡੀਨਰੀ ਕੰਮ, ਜਿਸ ਨੂੰ ਨੇਪਰੇ ਚਾੜਨ ਦੀ ਮੈਨੂੰ ਪੂਰਨ ਆਸ਼ਾ ਹੈ ਕਿ ਤੁਸਾਂ ਪਰਮ ਪਰਮ ਕੋਸ਼ਿਸ਼ ਕਰੋਗੇ। ਮੈਂ ਖਾਮੋਸ਼ ਖਲੋਤਾ ਸਾਂ ਗੁਰਦੇਵ, ਪਰਮੇਸ਼ਰ ਨੇ ਉਸ ਕੰਮ ਦਾ ਜ਼ਿਕਰ ਕਰ ਦਿੱਤਾ ਕਿ ਤੁਸਾਂ ਮਾਤਲੋਕ ਵਿੱਚ ਜਾਓਗੇ ਅਤੇ ਧਰਮ ਚਲਾਉਣ ਦਾ ਹਰ ਮੁਮਕਿਨ ਯਤਨ ਕਰੋਗੇ, ਧਰਮ ਵਿਰੋਧੀ ਲੋਕਾਂ ਨੂੰ ਉਪਦੇਸ਼ ਨਾਲ ਵੀ, ਅਮਲੀ ਤੌਰ ਤੇ ਵੀ, ਕਲਮ ਨਾਲ ਵੀ, ਬਚਨਾਂ ਨਾਲ ਵੀ, ਕਰਮਾਂ ਨਾਲ ਵੀ, ਮਨ ਬਚ ਕਰਮ ਨਾਲ।

ਕਿ ਪਵਿੱਤਰ ਬਾਣੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀ, ਕਹੋ ਨਾਨਕ ਹਰ ਭਜ ਮਨਾ ਜੈ ਵਿਦ ਜਲ ਕੋ ਮੀਨ। ਇਹਨਾਂ ਸਾਰਿਆਂ ਸਲੋਕਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਨੇ

ਹੈ ਨਾ, ਨਿਰੰਕਾਰ ਦੀ ਜ਼ਿੰਮੇਵਾਰੀ ਵੀ ਨਿਭਾਇਆ ਕਰ। ਇਸ ਦੁਨੀਆਂ ਵਿੱਚੋਂ ਕੁਝ ਵੀ ਨਾਲ ਨਹੀਂ ਲੈ ਜਾਣਾ, ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ। ਇਹ ਧੀਆਂ ਪੁੱਤਰ, ਦੋਸਤ ਮਿੱਤਰ, ਰਿਸ਼ਤੇਦਾਰ ਉਹਨਾਂ ਚਿਰ ਹੀ ਸਾਡੇ ਨੇ ਜਿੰਨਾ ਚਿਰ ਇਸ ਜੇਬ ਵਿੱਚ ਪੈਸੇ ਨੇ, ਜਾਂ ਇਸ ਤੋਂ ਪਰੇ ਤੱਕ ਲਈਏ ਜਿੰਨਾ ਚਿਰ ਇਸ ਸਰੀਰ ਵਿੱਚ ਸਵਾਸ ਨੇ। ਸਰੀਰ ਵਿੱਚੋਂ ਸਵਾਸ ਨਿਕਲ ਗਏ, ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਕਾਕੀ ਮਾਤ ਪਿਤਾ ਕੋ ਕਾਕੋ ਕਵਨ ਪੁਰਖ ਕੀ ਜੋਈ, ਘੱਟ ਫੁੱਟੇ ਕੋ ਬਾਤ ਨ ਪੁੱਛੇ ਕਾਢੋ ਕਾਢੋ ਹੋਈ। ਆ ਸਰੀਰ ਰੂਪੀ ਭਾਂਡਾ ਫੁੱਟ ਜਾਵੇ ਨਾ, ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਘਰੋਂ ਕੱਢਣ ਦੀਆਂ ਹੀ ਸਲਾਹਾਂ ਦਿੰਦੇ ਨੇ ਵੀ ਇਹਨੂੰ ਹੁਣ ਘਰੋਂ ਲੈ ਚੱਲੋ, ਕਿੰਨੇ ਵਜੇ ਸੰਸਕਾਰ ਕਰਨਾ ਹੈ ਇਹ ਹੀ ਪੁੱਛਦੇ ਨੇ। ਇਹ ਕਿਸੇ ਨੇ ਨਹੀਂ ਪੁੱਛਿਆ ਵੀ ਇਹਨੂੰ ਹੋਰ ਰੱਖਣਾ ਹੈ, ਇਹ ਜਿਉਂਦਾ ਹੋ ਸਕਦਾ ਹੈ, ਹੋ ਹੀ ਨਹੀਂ ਸਕਦਾ, ਪਰ ਘਰ ਰੱਖਣ ਦੀ ਕੋਈ ਸਲਾਹ ਦਿੰਦਾ ਹੀ ਨਹੀਂ। ਕਾਢੋ ਕਾਢੋ ਹੋਈ, ਸਾਰੇ ਘਰੋਂ ਕੱਢਣ ਦੀਆਂ ਸਲਾਹਾਂ ਦਿੰਦੇ ਨੇ ਤੇ ਸਤਿਗੁਰੂ ਕਹਿੰਦੇ ਰੋਜ਼ ਸੁਣਦਾ ਵੀ ਹੈ। ਆਹੀ ਹਾਲ ਤੇਰਾ ਹੋਣਾ ਹੈ, ਫਿਰ ਵੀ ਨਹੀਂ ਤੂੰ ਸਿਮਰਨ ਕਰਦਾ। ਇੱਕ ਛੋਟਾ ਜਿਹਾ ਬੱਚਾ ਹਰ ਰੋਜ਼ ਸੰਗਤ ਵਿੱਚ ਬੈਠਦਾ ਹੈ। ਮਹਾਂਪੁਰਸ਼ਾਂ ਨੇ ਤੱਕਿਆ ਬਈ ਛੋਟੀ ਉਮਰ ਦੇ ਵਿੱਚ ਚੰਗੀ ਲਿਵ ਲੱਗੀ ਹੈ, ਕੋਲ ਬੁਲਾਇਆ, ਆਖਣ ਲੱਗੇ ਬਈ ਲਾਲ ਇੰਨੀ ਚੰਗੀ ਲਿਵ ਤੈਨੂੰ ਕਿੱਥੋਂ ਲੱਗੀ ਹੈ। ਆਖਣ ਲੱਗਾ ਬਾਬਾ ਜੀ, ਇੱਕ ਦਿਨ ਮੇਰੀ ਅੰਮਾ ਮੈਨੂੰ ਆਖਣ ਲੱਗੀ ਵੀ ਚੁੱਲ੍ਹੇ ਵਿੱਚ ਅੱਗ ਚਲਾ। ਮੈਂ ਵੱਡੀਆਂ ਵੱਡੀਆਂ ਲੱਕੜਾਂ ਨੂੰ ਚੁੱਲ੍ਹੇ ਵਿੱਚ ਰੱਖਿਆ, ਤੀਲੀ ਲਾਵਾਂ ਤੇ ਬੁੱਝ ਜਾਵੇ। ਮਾਂ ਮੇਰੀ ਦੇਖਦੀ ਸੀ, ਆਖਣ ਲੱਗੀ ਪੁੱਤਰ ਅੱਜ ਅੱਗ ਇੰਜ ਨਹੀਂ ਚੱਲਦੀ, ਪਹਿਲਾਂ ਤੀਲੀ ਛੋਟੀਆਂ ਛੋਟੀਆਂ ਲੱਕੜਾਂ ਨੂੰ ਲਾਈਦੀ ਹੈ, ਪਹਿਲਾਂ ਅੱਗ ਛੋਟੀਆਂ ਲੱਕੜਾਂ ਨੂੰ ਪਕੜਦੀ ਹੈ, ਫਿਰ ਵੱਡੀਆਂ ਨੂੰ ਪਕੜਦੀ ਹੈ। ਐਸੀ ਸੱਟ ਮਨ ਤੇ ਵੱਜੀ ਕਿ ਇਹ ਜ਼ਰੂਰੀ ਨਹੀਂ ਬੁੱਢਾ ਹੋ ਕੇ ਹੀ ਮਰਨਾ ਹੈ, ਪਤਾ ਨਹੀਂ ਕਾਲ ਮੈਨੂੰ ਬਚਪਨ ਵਿੱਚ ਹੀ ਨਾ ਲੈ ਜਾਵੇ, ਤੇ ਜੇ ਪੱਲੇ ਵਿੱਚ ਸਿਮਰਨ ਨਾ ਹੋਇਆ ਤੇ ਕਿਹੜਾ ਮੂੰਹ ਦਿਖਾਵਾਂਗਾ। ਉਸ ਦਿਨ ਤੋਂ ਲਿਵ ਲੱਗੀ। ਕਾਫੀ ਸਮਾਂ ਗੁਜ਼ਰਿਆ, ਕਈ ਸਾਲ ਗੁਜ਼ਰ ਗਏ। ਇਹ ਹੁਣ ਬੱਚਾ ਜਵਾਨ ਹੋ ਗਿਆ, ਸੰਗਤ ਵਿੱਚ ਆਉਣਾ ਇਹ ਨਹੀਂ ਛੱਡ ਦਿੱਤਾ ਹੈ। ਇੱਕ ਦਿਨ ਮਹਾਂਪੁਰਸ਼ ਰਸਤੇ ਵਿੱਚ ਮਿਲ ਗਏ। ਕਿਉਂ ਬਈ, ਤੂੰ ਉਹੀ ਹੈ ਨਾ ਜਿਹੜਾ ਸੰਗਤ ਵਿੱਚ ਬੈਠਦਾ ਆਉਂਦਾ ਸੀ, ਨਿਤਨੇਮ ਕਰਦਾ ਆਉਂਦਾ ਸੀ, ਹੁਣ ਕਦੀ ਤੂੰ ਸੰਗਤ ਵਿੱਚ ਆਇਆ ਹੀ ਨਹੀਂ। ਮਹਾਂਪੁਰਸ਼ੋ, ਹੁਣ ਮੈਂ ਘਰ ਪਰਿਵਾਰ ਬੱਚਿਆਂ ਵਾਲਾ ਹੋ ਗਿਆ ਹਾਂ, ਹੁਣ ਮੈਨੂੰ ਟਾਈਮ ਨਹੀਂ ਮਿਲਦਾ, ਥੋੜਾ ਜਿੰਨਾ ਵੀ ਲੇਟ ਹੋ ਜਾਵਾਂ ਮੇਰੇ ਬੱਚੇ ਉਡੀਕਦੇ ਰਹਿੰਦੇ ਨੇ, ਮੇਰੇ ਤੋਂ ਬਗੈਰ ਪ੍ਰਸ਼ਾਦਾ ਨਹੀਂ ਛਕਦੇ, ਇਸ ਲਈ ਹੁਣ ਮੈਂ ਸੰਗਤ ਵਿੱਚ ਨਹੀਂ ਆਉਂਦਾ, ਬਹੁਤਾ ਸਮਾਂ ਬੱਚਿਆਂ ਵਿੱਚ ਹੀ ਬਿਤਾਉਂਦਾ ਹਾਂ। ਮਹਾਂਪੁਰਸ਼ਾਂ ਨੇ ਆਖਿਆ ਵੀ ਇਹ ਤੇ ਠੀਕ ਹੈ, ਬੱਚਿਆਂ ਵਿੱਚ ਵੀ ਸਮਾਂ ਗੁਜ਼ਾਰਨਾ ਚਾਹੀਦਾ ਹੈ, ਚੰਗੀ ਗੱਲ ਹੈ, ਪਰ ਸਾਰਾ ਹੀ ਸਮਾਂ ਬੱਚਿਆਂ ਵਿੱਚ ਗੁਜ਼ਾਰ ਦੇਣਾ ਇਹ ਵੀ ਚੰਗੀ ਗੱਲ ਨਹੀਂ। ਇਹ ਧੀਆਂ ਪੁੱਤਰ, ਮਾਂ ਬਾਪ, ਜਿੰਨੀਆਂ ਵੀ ਰਿਸ਼ਤੇਦਾਰੀਆਂ ਨੇ ਇਹ ਪੱਕੀਆਂ ਨਹੀਂ, ਸਵਾਸ ਨਿਕਲ ਜਾਣ ਕੋਈ ਬਾਤ ਨਹੀਂ ਪੁੱਛਦਾ। ਨਹੀਂ ਬਾਬਾ ਜੀ, ਤੁਹਾਨੂੰ ਨਹੀਂ ਪਤਾ ਮੇਰੇ ਬੱਚੇ ਇਹੋ ਜਿਹੇ ਨਹੀਂ। ਚੰਗਾ ਬਈ, ਫਿਰ ਤੈਨੂੰ ਜੁਗਤ ਦੱਸ ਦਿੰਦੇ ਆ, ਜੁਗਤੀ ਤੈਨੂੰ ਸਮਝਾ ਦਿੰਦੇ ਆ, ਅੱਜ ਇਹ ਵੀ ਤਜਰਬਾ ਕਰਕੇ ਦੇਖ ਲੈ, ਇੰਜ ਕਰੀ
ਆਪਣੇ ਘਰ ਜਾ ਕੇ ਨਾ ਸਵਾਸਤਾਂ ਚਾੜ ਦੇ। ਚਲਾ ਗਿਆ ਮਹਾਂਪੁਰਸ਼ਾਂ ਦੀ ਦੱਸੀ ਜੁਗਤ ਅਨੁਸਾਰ ਘਰ ਜਾ ਕੇ ਨੇ ਆਪਣੇ ਸਵਾਸ ਰੋਕ ਲਏ ਨੇ। ਘਰ ਵਾਲਿਆਂ ਨੇ ਦੇਖਿਆ ਵੀ ਸ਼ਾਇਦ ਇਹ ਗੁਜ਼ਰ ਗਿਆ ਹੈ, ਰੱਗੇ ਰੋੜ ਕਰਲਾਣ ਰਿਸ਼ਤੇਦਾਰ ਦੋਸਤ ਮਿੱਤਰ ਇਕੱਠੇ ਹੋ ਗਏ ਵੀ ਇਹ ਤੇ ਗੁਜ਼ਰ ਗਿਆ ਹੈ। ਕਿਸੇ ਨੇ ਆਖਿਆ ਮਹਾਂਪੁਰਸ਼ਾਂ ਦਾ ਸੰਗੀ ਹੈ, ਉਹਨਾਂ ਨੂੰ ਵੀ ਬੁਲਾ। ਇੱਕ ਬੰਦਾ ਮਹਾਂਪੁਰਸ਼ਾਂ ਨੂੰ ਬੁਲਾਉਣ ਚਲ ਗਿਆ। ਹੁਣ ਰਿਸ਼ਤੇਦਾਰ ਵਿੱਚੋਂ ਆਖੀ ਜਾਂਦੇ ਨੇ ਵੀ ਇਸ ਦੀਆਂ ਜੇਬਾਂ ਤੱਕ ਲਓ, ਕਿਤੇ ਜੇਬ ਵਿੱਚ ਕੋਈ ਪੈਸੇ ਤੇ ਨਹੀਂ। ਇਹ ਹੁਣ ਸੁਣਦਾ ਹੈ ਵੀ ਕਿੱਡੀ ਕਮਾਲ ਦੀ ਗੱਲ ਹੈ, ਮੈਂ ਘਰ ਦਾ ਮਾਲਕ ਹਾਂ, ਸਾਰਾ ਕੁਝ ਬਣਾਇਆ ਹੈ ਤੇ ਹਾਲ ਕੀ ਕਰਨ ਲੱਗੇ ਨੇ। ਹੱਥ ਦੀ ਘੜੀ ਵੀ ਲਾ ਲਈ ਹੈ, ਛਾਪ ਵੀ ਲਾ ਲਈ ਹੈ, ਜੇਬ ਵੀ ਫੋਲ ਲਓ, ਕਿਤੇ ਕੋਈ ਪੈਸਾ ਤੇ ਨਹੀਂ। ਇਹ ਸੁਣਦਾ ਹੈ ਬਈ ਕਮਾਲ ਹੈ, ਮਹਾਂਪੁਰਸ਼ ਝੂਠ ਨਹੀਂ ਬੋਲਦੇ, ਸਾਰਾ ਕੁਝ ਹੀ ਲਾਈ ਜਾਂਦੇ ਨੇ, ਕੁਝ ਨਾਲ ਨਾ ਲੈ ਜਾਵੇ। ਮਹਾਂਪੁਰਸ਼ ਆ ਗਏ, ਆਖਣ ਲੱਗੇ ਵੀ ਕੀ ਹੋਇਆ, ਕੋਈ ਗੱਲ ਨਹੀਂ, ਬੈਰਾਗ ਨਾ ਕਰੋ, ਇਹ ਠੀਕ ਹੋ ਜਾਏਗਾ। ਸਾਰੇ ਖੁਸ਼ ਹੋ ਗਏ। ਮਹਾਂਪੁਰਸ਼ਾਂ ਨੇ ਇਸ ਦੀ ਅੰਮਾ ਨੂੰ ਆਖਿਆ, ਜਾ ਇੱਕ ਕਟੋਰਾ ਪਾਣੀ ਦਾ ਲੈ ਕੇ ਆ। ਪਾਣੀ ਲੈ ਕੇ ਆਈ, ਮਹਾਂਪੁਰਸ਼ ਆਖਣ ਲੱਗੇ ਹੁਣ ਇੰਜ ਕਰੋ, ਜਿਹੜਾ ਇਸ ਪਾਣੀ ਨੂੰ ਪੀਵੇਗਾ ਉਹ ਮਰ ਜਾਵੇਗਾ ਤੇ ਇਹ ਜਿਉਂਦਾ ਹੋ ਜਾਵੇਗਾ। ਜਿੰਨੇ ਦੋਸਤ ਮਿੱਤਰ ਖੜੇ ਸਨ ਨਾ, ਸਾਰੇ ਖਿਸਕਣੇ ਸ਼ੁਰੂ ਹੋ ਗਏ। ਕਿਤੇ ਸਾਨੂੰ ਨਾ ਕੋਈ ਆਖ ਦੇਵੇ ਵੀ ਤੂੰ ਬੜਾ ਮਿੱਤਰ ਸੀ, ਸਾਰਾ ਦਿਨ ਤਾਂ ਇਕੱਠੇ ਰਹਿੰਦੇ ਸੀ, ਤੂੰ ਪੀ ਲੈ ਪਾਣੀ। ਦੋਸਤ ਮਿੱਤਰ ਤੇ ਖਿਸਕ ਗਏ, ਹੁਣ ਰਿਸ਼ਤੇਦਾਰ ਕਿੱਥੇ ਜਾਣ। ਜਿਹੜੀ ਮਾਂ ਆਖਦੀ ਸੀ ਬੇ ਇਹ ਪੁੱਤਰਾ ਤੈਨੂੰ ਛੋਟੇ ਨੂੰ ਖੜਾਇਆ, ਮੈਂ ਗੋਦੀ ਵਿੱਚ ਪਾਲਿਆ, ਕਿੰਨੇ ਲਾਡ ਲੜਾਏ ਸਨ, ਤੂੰ ਪੀ ਲੈ ਪਾਣੀ। ਆਖਣ ਲੱਗੀ ਮੈਂ ਕਿਉਂ ਪੀਵਾਂ, ਚਾਰ ਪੁੱਤਰ ਨੇ, ਕਿਨ੍ਹਾਂ ਕਿਨ੍ਹਾਂ ਦੀ ਖਾਤਰ ਮਰਾਂਗੀ। ਬਾਪੂ ਨੂੰ ਆਖਿਆ ਬਈ ਤੂੰ ਪੀ ਲੈ, ਜਿਹੜਾ ਆਖਦਾ ਸੀ ਮੇਰਾ ਬੁੱਢੇ ਦਾ ਸਹਾਰਾ ਤੂੰ ਹੈ, ਕਿਉਂ ਚਲਾ ਗਿਆ। ਆਖਣ ਲੱਗਾ ਮੈਂ ਤੇ ਪਾਣੀ ਪੀਂਦਾ ਹੀ ਨਹੀਂ, ਮੈਂ ਕਿਉਂ ਪਾਣੀ ਪੀਵਾਂ, ਇਹਨੇ ਤੇ ਮਰਨਾ ਹੀ ਸੀ, ਜਿਹਦੀ ਲਿਖੀ ਹੋਵੇ ਕੌਣ ਰੋਕ ਸਕਦਾ ਹੈ। ਸੁਣਦਾ ਵੀ ਹੈ ਤੇ ਮਹਾਂਪੁਰਸ਼ਾਂ ਨੇ ਘਰਵਾਲੀ ਨੂੰ ਆਖਿਆ, ਜਿਹੜੀ ਆਖਦੀ ਸੀ ਤੇਰੀ ਜਗ੍ਹਾ ਮੈਂ ਕਿਉਂ ਨਾ ਮਰ ਗਈ, ਮੈਂ ਮਰ ਜਾਂਦੀ ਤੂੰ ਨਾ ਮਰਦਾ। ਇਹਨੂੰ ਆਖਿਆ ਤੂੰ ਪਾਣੀ ਪੀ ਲਾ। ਆਖਣ ਲੱਗੀ ਮੈਂ ਆਪਣੇ ਬੱਚੇ ਨਹੀਂ ਬਾਲਣੇ, ਮੇਰੇ ਛੋਟੇ ਛੋਟੇ ਬੱਚਿਆਂ ਨੂੰ ਕੌਣ ਦੇਖੇਗਾ। ਸਾਰਿਆਂ ਨੇ ਇਨਕਾਰ ਕਰ ਦਿੱਤਾ, ਸਤਸੰਗੀਓ ਕੌਣ ਕਿਸੇ ਦੀ ਖਾਤਰ ਮਰਦਾ ਹੈ, ਸਭ ਐਵੇਂ ਗੱਲਾਂ ਨੇ, ਮੈਂ ਤੇਰੀ ਖਾਤਰ ਮਰ ਜਾਵਾਂ ਤੂੰ ਕਿਉਂ ਮਰਿਆ ਹੈ, ਕੋਈ ਨਹੀਂ ਕਿਸੇ ਖਾਤਰ ਮਰਦਾ, ਸਭ ਪੈਸੇ ਦੀ ਖੇਡ ਹੈ, ਸਭ ਚੱਲਦੀਆਂ ਦੀਆਂ ਗੱਲਾਂ ਨੇ, ਰੁਕ ਜਾਣ ਤੇ ਕੋਈ ਬਾਤ ਨਹੀਂ ਪੁੱਛਦਾ। ਬਈ ਮੈਂ ਪਾਣੀ ਪੀ ਲਵਾਂ, ਮਹਾਂਪੁਰਸ਼ਾਂ ਨੇ ਆਖਿਆ। ਆਖਣ ਲੱਗੇ ਜੀ ਤੁਸੀਂ ਪੀ ਲਓ। ਮਹਾਂਪੁਰਸ਼ ਤੇ ਸਮਝਾਉਣ ਵਾਸਤੇ ਖੇਡ ਰਚ ਚਏ ਸਨ, ਕਿਉਂ ਬਈ ਗੁਰਮੁਖਾ ਖੋਲ ਅੱਖਾਂ ਮਾਰ ਝਾਤ। ਅੱਖਾਂ ਖੋਲੀਆਂ ਤੇ ਮਹਾਂਪੁਰਸ਼ਾਂ ਦੇ ਚਰਨ ਪਕੜ ਲਏ, ਮੈਂ ਤੇ ਐਵੇਂ ਭੁੱਲਿਆ ਹੀ ਰਿਹਾ, ਐਵੇਂ ਭੁਲੇਖੇ ਵਿੱਚ ਹੀ ਰਿਹਾ, ਹੁਣ ਮੈਂ ਸਭ ਕੁਝ ਜਾਣ ਗਿਆ। ਸਤਸੰਗੀਓ ਦੇਖਦੇ ਅਸੀਂ ਰੋਜ਼ ਹੀ ਹਾਂ, ਇਹ ਗੱਲ ਕੋਈ ਨਵੀਂ ਨਹੀਂ, ਰੋਜ਼ ਹੀ ਤੱਕਦੇ ਹਾਂ ਪਰ ਫਿਰ ਵੀ ਸਿਮਰਨ ਨਹੀਂ ਕਰਦੇ, ਨਾਲ ਕੁਝ ਵੀ ਨਹੀਂ ਜਾਂਦਾ। ਇਹ ਬਟੂਏ ਕੜੀਆਂ ਛਾਪਾਂ ਇਹ ਵੀ ਘਰ ਵਾਲੇ ਲਾ ਲੈਂਦੇ ਨੇ, ਨੰਗੇ ਜਾਣਾ ਹੈ ਨਾ, ਨੰਗਾ ਆਇਆ ਸੀ ਤੇ ਜਿਹੜਾ ਕਫਨ ਹੁੰਦਾ ਹੈ, ਜਿਹੜੇ ਚਾਰ ਕੱਪੜੇ ਪਾਏ ਹੁੰਦੇ ਨੇ ਉਹ ਅਗਨੀ ਸਾੜ ਦਿੰਦੀ ਹੈ,
ਜਿਵੇਂ ਆਇਆ ਉਵੇਂ ਹੀ ਚਲਾ ਗਿਆ। ਜਿਹੜਾ ਕੱਫਣ ਪਾਇਆ ਉਹ ਅੱਗ ਨੇ ਸਾੜ ਦਿੱਤਾ। ਤੇ ਸਤਿਗੁਰੂ ਸਾਨੂੰ ਐਵੇਂ ਤੇ ਨਹੀਂ ਸਮਝ ਆ ਰਹੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਣ ਗੋਬਿੰਦ ਗਾਇਓ ਨਹੀਂ, ਓਏ ਤੂੰ ਪਲਿਆ ਪ੍ਰਭੂ ਦੇ ਗੁਣ ਨਹੀਂ ਗਾਉਂਦਾ, ਜੀਵਨ ਦਾ ਸਮਾਂ ਬੇਕਾਰ ਵਿੱਚ ਹੀ ਗਵਾਈ ਜਾਂਦਾ ਹੈ। ਠੀਕ ਹੈ ਘਰ ਪਰਿਵਾਰ ਬੱਚਿਆਂ ਵਿੱਚ ਵੀ ਬੈਠਣਾ ਹੈ, ਪਰ ਘਰ ਪਰਿਵਾਰ ਬੱਚਿਆਂ ਰਿਸ਼ਤੇਦਾਰਾਂ ਵਿੱਚ ਇੰਨਾ ਨਹੀਂ ਰੁੱਝ ਜਾਣਾ ਕਿ ਤੈਨੂੰ ਗੁਰੂ ਹੀ ਭੁੱਲ ਜਾਵੇ। ਸੰਸਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਓ। ਬਾਬਾ ਨੰਦ ਸਿੰਘ ਜੀ ਦਾ ਇੱਕ ਬਚਨ ਬੜਾ ਕਮਾਲ ਦਾ ਹੈ, ਕਹਿੰਦੇ ਜੇ ਸੰਸਾਰੀ ਦੇ ਪੱਲੇ ਕੌਡੀ ਨਹੀਂ ਨਾ, ਜਿਸ ਸੰਸਾਰੀ ਦੇ ਪੱਲੇ ਕੌਡੀ ਨਹੀਂ ਤੇ ਉਹ ਵੀ ਕਿਸੇ ਕੰਮ ਦਾ ਨਹੀਂ, ਤੇ ਜੇ ਸਿਮਰਨ ਕਰਨ ਵਾਲੇ ਦੇ ਪੱਲੇ ਕੌਡੀ ਹੈ ਤੇ ਉਹ ਵੀ ਕਿਸੇ ਕੰਮ ਦਾ ਨਹੀਂ। ਭਾਵ ਜੇ ਸੰਸਾਰੀ ਕੋਲ ਧਨ ਨਹੀਂ ਤੇ ਉਹ ਵੀ ਕਿਸੇ ਕੰਮ ਦਾ ਨਹੀਂ, ਤੇ ਜੇ ਸੰਤ ਕੋਲ ਸਾਧ ਕੋਲ ਸਿਮਰਨ ਕਰਨ ਵਾਲੇ ਕੋਲ ਕੇਵਲ ਧਨ ਹੀ ਧਨ ਹੈ, ਸਿਮਰਨ ਨਹੀਂ, ਉਹ ਵੀ ਕਿਸੇ ਕੰਮ ਦਾ ਨਹੀਂ। ਧਨ ਦੀ ਵੀ ਲੋੜ ਹੈ, ਘਰ ਪਰਿਵਾਰ ਬੱਚਿਆਂ ਰਿਸ਼ਤੇਦਾਰਾਂ ਨਾਲ ਨੇਹ ਤੇ ਪਿਆਰ ਦੀ ਵੀ ਲੋੜ ਹੈ, ਪਰ ਸਤਸੰਗੀਓ ਨਿਰੰਕਾਰ ਦੀ ਵੀ ਲੋੜ ਹੈ। ਨਿਰੰਕਾਰ ਨਾਲ ਵੀ ਬਣਾਈ ਰੱਖਣੀ ਹੈ, ਨਿਰੰਕਾਰ ਨਾਲ ਵੀ ਪਿਆਰ ਰੱਖਣਾ ਹੈ। ਇਸੇ ਲਈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਪਵਿੱਤਰ ਸਲੋਕਾਂ ਵਿੱਚ ਸਾਨੂੰ ਇੱਕ ਸੁਨੇਹਾ ਦੇ ਰਹੇ ਨੇ, ਉੱਠ ਜਾਗ, ਕਿਉਂ ਗਾਫਲ ਦੀ ਨੀਂਦਰੇ ਸੌਂ ਗਿਆ ਹੈ।

ਹਰ ਇੱਕ ਬੰਦਾ ਸੁੱਖਾਂ ਦੀ ਭਾਲ ਵਿੱਚ ਹੈ, ਚਾਹੁੰਦਾ ਹੈ ਸੱਚੇ ਸੁੱਖ ਮਿਲ ਜਾਣ। ਆਓ ਬਈ, ਗੁਰੂ ਤੇਗ ਬਹਾਦਰ ਮਹਾਰਾਜ।

ਸਤਿਗੁਰ ਬਾਣੀ ਵਿੱਚ ਸਮਝਾਉਂਦੇ ਨੇ, ਮਾਇਆ ਕਾਰਨ ਤਾਂ ਵੀ ਮੂਰਖ ਲੋਕ ਅਜਾਨ, ਇਹ ਮੂਰਖਾਂ ਦਾ ਕੰਮ ਹੈ। ਸੁਖ ਆਉਂਦਿਆਂ ਵੀ ਦੇਰ ਨਹੀਂ ਲੱਗਦੀ, ਜਾਂਦਿਆਂ ਵੀ ਦੇਰ ਨਹੀਂ ਲੱਗਦੀ। ਜੇ ਤੈਨੂੰ ਗੁਰੂ ਨੇ ਧਨ ਦਿੱਤਾ ਹੈ, ਕਾਰੋਬਾਰ ਵਧਾ ਦਿੱਤਾ ਹੈ, ਸਗੋਂ ਹੋਰ ਗੁਰੂ ਦਾ ਧੰਨਵਾਦ ਕਰ। ਕਿਉਂ ਆਪਣਾ ਜੀਵਨ ਵਿਗਾੜ ਰਿਹਾ ਹੈ? ਇੱਕ ਵਾਰ ਸ੍ਰੀ ਰਾਮ ਚੰਦਰ ਜੀ ਦਰਬਾਰ ਵਿੱਚ ਬੈਠੇ ਸਨ, ਕੀ ਤੱਕ ਰਹੇ ਨੇ? ਇੱਕ ਕੀੜਾ ਦੀਵਾਰ ਤੇ ਚੜਦਾ ਹੈ, ਫਿਰ ਥੱਲੇ ਡਿੱਗ ਜਾਂਦਾ ਹੈ। ਇਹਦੇ ਵੱਲ ਦੇਖੀ ਜਾਂਦੇ ਨੇ, ਦੀਵਾਰ ਤੇ ਚੜਦਾ ਹੈ, ਫਿਰ ਨੀਚੇ ਗਿਰ ਜਾਂਦਾ ਹੈ। ਰਾਮ ਚੰਦਰ ਜੀ ਇਹਦੇ ਵੱਲ ਤੱਕੀ ਜਾਂਦੇ ਨੇ ਤੇ ਫਿਰ ਦੇਖ ਕੇ ਨਾ ਹੱਸਣ ਲੱਗ ਪਏ। ਕੋਲ ਰਿਸ਼ੀ ਮੁਨੀ ਬੈਠੇ ਸਨ, ਆਖਣ ਲੱਗੇ, ਇਹ ਕੀ ਗੱਲ ਹੈ, ਕਿਉਂ ਹੱਸਦੇ ਹੋ? ਆ ਦੇਖੋ ਬਈ, ਕੀੜਾ ਦੀਵਾਰ ਤੇ ਚੜਦਾ ਹੈ, ਡਿੱਗ ਜਾਂਦਾ ਹੈ, ਬਈ ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ? ਇਹ ਤੇ ਹੱਸਣ ਵਾਲੀ ਕੋਈ ਗੱਲ ਨਹੀਂ। ਸ੍ਰੀ ਰਾਮ ਚੰਦਰ ਜੀ ਆਖਣ ਲੱਗੇ, ਹੱਸਣ ਵਾਲੀ ਗੱਲ ਇਹ ਹੈ, ਇਸ ਜੀਵਨ ਤੋਂ ਪਹਿਲਾਂ ਨਾ ਇਹ ਇੱਕ ਰਾਜਾ ਹੁੰਦਾ ਸੀ, ਦੁਨੀਆਂ ਤੇ ਇਹਦਾ ਰਾਜ ਸੀ, ਬੜਾ ਵੱਡਾ ਰਾਜਾ ਸੀ, ਇੰਦਰ ਜਿਸ ਦਾ ਨਾਮ ਸੀ। ਇਹਨੇ ਸਿਮਰਨ ਨਹੀਂ ਕੀਤਾ, ਦਿਨ ਰਾਤ ਪਾਪ ਕੀਤੇ ਤੇ ਹੁਣ ਇਹ 84 ਲੱਖ ਜੂਨ ਦੇ ਵਿੱਚ ਪਿਆ ਹੋਇਆ ਹੈ, ਕੀੜੇ ਦੀ ਜੂਨੀ ਵਿੱਚ ਪਿਆ ਹੈ, ਤੇ ਮੈਂ ਹੱਸਦਾ ਤਾਂ ਹਾਂ, ਇਹ ਭਲਿਆ ਤੈਨੂੰ ਧਨ ਵੀ ਦਿੱਤਾ, ਸੋਹਣੇ ਮਹਿਲ ਵੀ ਦਿੱਤੇ, ਘੋੜੇ ਗੱਡੀਆਂ ਵੀ ਦਿੱਤੇ, ਤੂੰ ਨਿਰੰਕਾਰ ਨੂੰ ਫਿਰ ਵੀ ਚੇਤੇ ਨਹੀਂ ਰੱਖਿਆ, ਤੇ ਹੁਣ ਦੇਖ ਲੈ ਕਿਹੜੇ ਦੁੱਖਾਂ ਵਿੱਚ ਫਸਿਆ ਹੋਇਆ ਹੈ। ਜੇ ਸਾਡੇ ਕੋਲ ਸੁੱਖ ਚੰਗੇ ਨੇ ਨਾ, ਤੇ ਪ੍ਰਭੂ ਨੂੰ ਭੁਲਾਉਣਾ ਨਹੀਂ ਚਾਹੀਦਾ, ਸਗੋਂ ਜ਼ਿਆਦਾ ਧੰਨਵਾਦ ਕਰਨਾ ਚਾਹੀਦਾ ਹੈ। ਨਹੀਂ ਤੇ ਜਿਹੜਾ ਆਉਣ ਵਾਲਾ ਜੀਵਨ ਹੈ ਨਾ ਦੁਨੀਆਂ ਵਿੱਚ, ਤੇ ਦੁੱਖ ਪਾਉਣਾ ਹੀ ਪਾਉਣਾ ਹੈ। ਜਿਹੜੇ ਸਿਮਰਨ ਨਹੀਂ ਕਰਦੇ, ਦੁਨੀਆਂ ਵਿੱਚ ਵੀ ਦੁੱਖ ਪਾਉਂਦੇ ਨੇ, ਘਰ ਦੇ ਕਲੇਸ਼ਾਂ ਦੇ ਵਿੱਚ, ਲੜਾਈਆਂ ਝਗੜਿਆਂ ਵਿੱਚ ਫਸੇ ਰਹਿੰਦੇ ਨੇ, ਤੇ ਜਿਹੜਾ ਅਗਲਾ ਜੀਵਨ ਹੁੰਦਾ ਹੈ ਉਹ ਵੀ ਖਰਾਬ ਕਰ ਲੈਂਦੇ ਨੇ, 84 ਲੱਖ ਜੂਨ ਦੇ ਗੇੜ ਵਿੱਚ ਫਸ ਜਾਂਦੇ ਨੇ। ਨਹੀਂ ਬਈ, ਜੇ ਤੈਨੂੰ ਮਾਲਕ ਨੇ ਸੁੱਖ ਦਿੱਤੇ ਨੇ ਨਾ, ਇਹਨਾਂ ਸੁੱਖਾਂ ਦਾ ਆਨੰਦ ਵੀ ਮਾਣ ਤੇ ਗੁਰੂ ਨੂੰ ਵੀ ਚਿਤ ਰੱਖ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਨੀਤ ਨੀਤ ਘਰ ਬੰਦੀਏ ਜੇ ਰਹਿਣਾ ਹੋਈ, ਬਹੁਤਾ ਕੁਝ ਉੱਥੇ ਬਣਾਈਦਾ ਹੈ ਜਿੱਥੇ ਪੱਕੇ ਰਹਿਣਾ ਹੋਵੇ, ਇੱਥੇ ਤੂੰ ਪੱਕੇ ਨਹੀਂ ਰਹਿਣਾ, ਇੱਕ ਨਾ ਇੱਕ ਦਿਨ ਚਲਾ ਜਾਣਾ ਹੈ। ਜਾਤ ਮਾਲ ਰਿਸ਼ਤੇਦਾਰਾਂ ਵੱਲ, ਦੋਸਤਾਂ ਮਿੱਤਰਾਂ ਵੱਲ, ਪਿੰਡ ਨਗਰ ਵੱਲ ਕਿੰਨੇ ਚਲੇ ਗਏ ਨੇ, ਤੇ ਤੂੰ ਕਿੰਨਾ ਕੁ ਚਿਰ ਬੈਠਾ ਰਹੇਗਾ? ਫਰੀਦਾ, ਕਿੱਥੇ ਤੈਂਡੇ ਮਾਪਿਆਂ, ਬਈ ਕਿੱਥੇ ਨੇ ਤੇਰੇ ਮਾਪੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ? ਉਹ ਤੇਰੇ ਤੋਂ ਲੱਦ ਗਏ ਨੇ, ਚਲੇ ਗਏ ਨੇ। ਇਸੇ ਤਰ੍ਹਾਂ ਇੱਕ ਨਾ ਇੱਕ ਦਿਨ ਤੂੰ ਵੀ ਚਲੇ ਜਾਣਾ ਹੈ। ਜੋ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲਹੇ, ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ। ਜੇ ਸੁਖ ਚਾਹੁੰਦਾ ਹੈ ਨਾ, ਤੇ ਸੁਬਹ ਸ਼ਾਮ ਸੰਗਤ ਵਿੱਚ ਬੈਠ ਕੇ ਸਵਾਸ ਸਫਲੇ ਕਰਿਆ ਕਰ। ਇਹ ਮਨੁੱਖਾ ਦੇਹੀ ਤੈਨੂੰ ਵਾਰ ਵਾਰ ਨਹੀਂ ਮਿਲਣੀ, ਇੱਕ ਵਾਰ ਮਿਲੀ ਹੈ, ਵਾਰ ਵਾਰ ਨਹੀਂ ਮਿਲਣੀ। ਨਹੀਂ ਸਿਮਰਨ ਵਿੱਚ ਜੁੜੇਗਾ, ਫਿਰ 84 ਲੱਖ ਜੂਨਾਂ ਦੇ ਵਿੱਚ ਪੈ ਜਾਵੇਗਾ। ਇੱਕ ਇੱਕ ਸਲੋਕ ਜ਼ਿੰਦਗੀ ਭਰ ਦਾ ਗਿਆਨ ਹੈ। ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਵਿੱਤਰ ਬਾਣੀ 9 ਹੈ, ਵਾਰ ਵਾਰ ਨਹੀਂ ਮਿਲਣੀ। ਨਹੀਂ ਸਿਮਰਨ ਵਿੱਚ ਜੁੜੇਗਾ, ਫਿਰ 84 ਲੱਖ ਜੂਨਾਂ ਦੇ ਵਿੱਚ

ਇੱਕ ਇੱਕ ਸਲੋਕ ਜ਼ਿੰਦਗੀ ਭਰ ਦਾ ਗਿਆਨ ਹੈ। ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੌਵੇਂ ਮਹਿਲੇ ਦੇ ਸਲੋਕ ਸਰਵਣ ਕਰ ਰਹੇ ਹੋ। ਇੱਕ ਇੱਕ ਸਲੋਕ ਸਾਨੂੰ ਸੁਚੇਤ ਕਰ ਰਿਹਾ ਹੈ, ਜਿਹੜਾ ਤੇਰਾ ਇੱਕ ਵੀ ਸਵਾਸ ਸਿਮਰਨ ਤੋਂ ਬਗੈਰ ਗੁਜ਼ਰ ਜਾਂਦਾ ਹੈ ਅਜਾਈ ਚਲਾ ਗਿਆ ਹੈ। ਕਾਰ ਵਿਹਾਰ ਕਰਦਿਆਂ ਹੋਇਆਂ ਵਾਹਿਗੁਰੂ ਕਰੀ ਜਾਇਆ ਕਰ। ਘਰੋਂ ਕੰਮ ਕਾਰ ਤੇ ਤੁਰਨ ਲੱਗਿਆਂ ਸਵੇਰੇ ਗੁਰੂ ਘਰ ਨਮਸਕਾਰ ਕਰ ਜਾਇਆ ਕਰ, ਕਥਾ ਕੀਰਤਨ ਸੁਣ ਲਿਆ ਕਰ। ਦਿਨ ਭਰ ਦੇ ਵਿੱਚ 2.5-3 ਘੰਟੇ ਸਵਾਸਾਂ ਦਾ ਦਸਵੰਧ ਬਣਦਾ ਹੈ, ਜ਼ਰੂਰ ਗੁਰੂ ਨੂੰ ਦੇ ਦਿਆ ਕਰ। ਬੈਠਿਆ ਕਰ ਸੰਗਤ ਵਿੱਚ, ਸਵਾਸ ਸਫਲੇ ਕਰਿਆ ਕਰ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ, ਪ੍ਰਭੂ ਦੇ ਗੁਣ ਗਾਏ ਨਹੀਂ ਘਰ ਦੇ ਕੰਮ ਸਾਰੇ ਕੀਤੇ ਨੇ, ਤੂੰ ਜਨਮ ਬੇਕਾਰ ਵਿੱਚ ਗਵਾ ਲਿਆ ਹੈ, ਸਤਿਗੁਰੂ ਸਾਨੂੰ ਆਖ ਰਹੇ ਨੇ।

ਜਸ਼ਪਾਲ ਸਿੰਘ ਜੀ ਕਲਸੀ ਵੱਲੋਂ ਕੈਨੇਡਾ ਦੀਆਂ ਸੰਗਤਾਂ ਨੂੰ ਇੱਕ ਪ੍ਰੇਮ ਭੇਟਾ ਹੈ। ਇਹਨਾਂ ਦਾ ਇਹ ਪਿਆਰ ਹੈ ਕਿ ਗੁਰੂ ਦੀ ਬਾਣੀ ਸਾਰੇ ਸ਼ਰਧਾ ਤੇ ਪਿਆਰ ਨਾਲ ਕੈਨੇਡਾ ਨਿਵਾਸੀ ਇਸ ਗੁਰੂ ਤੇਗ ਬਹਾਦਰ ਦੀ ਪਾਤਸ਼ਾਹ ਦੇ ਸਲੋਕਾਂ ਦਾ ਆਨੰਦ ਮਾਣ ਸਕਣ। ਸਤਿਕਾਰਯੋਗ ਵੀਰ ਕਲਸੀ ਸਾਹਿਬ ਵੱਲੋਂ ਇਹ ਪ੍ਰੇਮ ਭੇਟਾ ਆਪ ਜੀ ਨੂੰ ਭੇਟ ਕੀਤੀ ਜਾ ਰਹੀ ਹੈ। ਆਓ, ਕੀਰਤਨ ਸਮਾਂ ਸਮਾਪਤ ਹੈ। ਸਤਿਗੁਰ ਪਾਤਸ਼ਾਹ ਰਹਿਮਤ ਕਰਨ, ਸਰਬਤ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਤੇ ਗੁਰੂ ਦੀ ਬਾਣੀ ਨਾਲ ਪਰਸਪਰ ਪਿਆਰ ਸਾਡਾ ਬਣਿਆ ਰਹੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤਕੀਨ। ਮਨ ਜੋੜੀਏ ਵਾਹਿਗੁਰੂ ਦੀ ਧੁਨੀ ਨਾਲ, ਫਿਰ ਸਮਾਪਤੀ।

ਲਈ। ਇਹ ਆਪ ਦੀ ਨਜ਼ਰੇ ਕਰਮ ਹੈ ਕਿ ਆਪ ਇਹ ਅੰਮ੍ਰਿਤ ਬਾਣੀ ਆਬੇ ਹਯਾਤ ਸਾਡੇ ਮਿੱਟੀ ਦੇ ਕਸੋਰਿਆਂ ਵਿਚ ਪੀਣ ਲਈ ਅਮਾਦਾ ਹੋਏ ਹੋ। ਜਿਹੜੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਦੀ, ਜੋ ਵੀ ਬਖਸ਼ਿਸ਼ ਹੈ ਗੁਰੂ ਗ੍ਰੰਥ ਸਾਹਿਬ ਦੀ, ਹੁਣ ਆਪ ਦਰਬਾਰੀ ਕਹਾਣਾ ਸੁਣੋਗੇ। ਇਕ ਕਾਨੜੇ ਦੀ ਵਾਰ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ।

0: ਸਤਿਗੁਰਾਂ ਦੇ ਦਰੋਂ ਪਰੋਂ ਵਰਸਾਏ ਹੋਏ ਸੁਨੂੰ ਹਾਜ਼ਰ ਸਾਧ ਸੰਗਤ ਜੀ ਖੇਚਲ ਦਿੰਦਾ ਹਾਂ ਤੁਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਬੇਨਤੀ ਕਰਦਾ ਹਾਂ ਹੱਥ ਜੋੜ ਕੇ ਸਾਰੇ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰੀਏ ਤੇ ਰਸਨਾ ਤੋਂ ਆਕੇ
1: ਸਤਨਾਮ ਸ੍ਰੀ ਵਾਹਿਗੁਰੂ।
0: ਫਿਰ ਇੱਕ ਵਾਰੀ ਕਿਰਪਾ ਕਰੋ ਜੀ ਮੁੱਖ ਮਸਤਕ ਰਸਨਾ ਪਵਿੱਤਰ ਕਰਦੇ ਹੋਏ ਡੂੰਘੀ ਡੂੰਘੀ ਨਮਸਕਾਰ ਵੀ ਕਰੋ ਤੇ ਰਸਨਾ ਤੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਮਨਾ ਰਹੇ ਹਾਂ ਰਾਜਾ ਸਾਹਿਬ ਜੀ ਨਾਭ ਕਮਲ ਸਾਹਿਬ ਜੀ ਉਨ੍ਹਾਂ ਨੇ ਅੱਜ ਮੈਂ ਪੜ੍ਹ ਰਿਹਾ ਸਾਂ ਜ਼ਿੰਦਗੀ ਨੂੰ ਬਿਲਕੁਲ ਛੋਟੀ ਜਿਹੀ ਔਰ ਅਸਥਿਰ ਦੱਸਿਆ ਹੈ ਤੇ ਉਚੇਚੇ ਤੌਰ ਤੇ ਇੱਕ ਬਚਨ ਕੀਤਾ ਉਨ੍ਹਾਂ ਨੇ ਰਾਜਾ ਸਾਹਿਬ ਜੀ ਨੇ ਕਿ ਜਿਹੜੇ ਪ੍ਰਭੂ ਸਿਮਰਨ ਨਹੀਂ ਕਰਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਉਨ੍ਹਾਂ ਦੀ ਕਿਤੇ ਢੋਈ ਨਹੀਂ ਹੋਣੀ ਚਾਹੀਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨੁੱਖਤਾ ਹਜੇ ਵੀ ਪ੍ਰਭੂ ਨੂੰ ਬਹੁਤ ਘੱਟ ਯਾਦ ਕਰਦੀ ਮਹਾਂਪੁਰਸ਼ਾਂ ਦੇ ਇਹ ਕੇਵਲ ਰਾਜਾ ਸਾਹਿਬ ਦਾ ਇਹ ਬਚਨ ਨਹੀਂ ਹੈ ਕਿਸੇ ਵੀ ਕੌਮੀਅਤ ਅੰਦਰ ਕਿੰਨੇ ਵੱਡੇ ਵੱਡੇ ਔਲੀਆ ਅੰਬੀਆ ਪੈਗੰਬਰ ਹਾਦੀਆਂ ਨੇ ਦੀਨ ਭਗਤ ਜਨ ਔਰ ਗੁਰੂ ਸਾਹਿਬਾਨ ਹੋਏ ਨੇ ਉਹ ਸਾਰਿਆਂ ਨੇ ਇੱਕੋ ਗੱਲ ਆਖੀ ਹੈ ਕਿ ਭਜਨ ਸਿਮਰਨ ਤੋਂ ਬਗੈਰ ਇਹ ਦੇਹੀ ਜਿਹੜੀ ਨਾ ਇਹ ਉਜਾੜਦਾ ਹੀ ਘਰ ਸਿਮਰਨ ਕਰਾਂਗੇ ਤਾਂ ਇਹ ਦਰ ਕਬੂਲ ਹੋਵੇਗੀ। ਰਾਜਾ ਸਾਹਿਬ ਵਚਨ ਕਰਦੇ ਨੇ ਕਹਿੰਦੇ ਨੇ ਇਨਸਾਨ ਤੂੰ ਇਹ ਨਹੀਂ ਸਮਝਦਾ ਤੈਨੂੰ ਇਹ ਮੁਫ਼ਤ ਮਿਲ ਗਈ ਹੈ ਮੁਫ਼ਤ ਮਿਲ ਗਈ ਹੈ ਪਰ ਇਹ ਤਾਂ ਢੇਰ ਲਾ ਦਿਓ ਦਮਾਂ ਦਾ ਕਾਊਂਟਲੈਸ ਇਹਦੀ ਮਨੀ ਦੇ ਦਿਓ ਤਾਂ ਵੀ ਇਹ ਪ੍ਰਾਪਤ ਨਹੀਂ ਹੁੰਦੀ ਇਸ ਲਈ ਇਸ ਨੂੰ ਚੰਗਾ ਸੁਥਰਾ ਸੋਹਣਾ ਬਣਾਉਣ ਲਈ ਸਾਨੂੰ ਪੁਨਾ ਪੁਨਾ ਇਹ ਕਹਿਣਾ ਚਾਹੀਦਾ ਹੈ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਸ਼ਬਦ ਦਾ ਮੈਂ ਮੁਕਸਦ ਅਰਥ ਕਰਾਂ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਜੀ ਕੋਲ ਸਾਡੇ ਤੁਹਾਡੇ ਵੱਡੇ ਵਡੇਰਿਆਂ ਨੇ ਬਿਲਕੁਲ ਅਰਜ਼ ਕੀਤੀ ਹੋਵੇਗੀ ਕਿ ਮਾਲਕ ਕਿਰਪਾ ਕਰਕੇ ਇਹ ਦੱਸੋ ਕਿ ਭਵਜਲ ਤੋਂ ਪਾਰ ਕਿਵੇਂ ਹੋਈਦਾ ਹੈ ਭਵਜਲ ਤੋਂ ਪਾਰ ਕਿਵੇਂ ਹੋਈਦਾ ਹੈ ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਸਤਨਾਮ ਦਾ ਸਿਮਰਨ ਕਰਿਆ ਕਰੋਗੇ। ਫਿਰ ਇਹ ਇਨਸਾਨ ਕਹਿਣ ਲੱਗੇ ਸਾਡੇ ਵੱਡੇ ਵਡੇਰੇ ਭਾਈ ਜੀ ਕਿੰਨਾ ਚਿਰ ਕਰੀਏ ਮਹਾਂਪੁਰਸ਼ ਕਹਿੰਦੇ ਨਾ ਭਾਈ ਮਾਲਾ ਫੇਰਿਆ ਕਰੋ ਵੀਰ ਬਜ਼ੁਰਗ ਜਿਹੜੇ ਇਹਨਾਂ ਕੋਲ ਜਾਂਦੇ ਨੇ ਮਾਤਾਵਾਂ ਭੈਣਾਂ ਉਹ ਚੱਟ ਦੂਜਿਆਂ ਨਾਲ ਸਵਾਲ ਕਰਦੇ ਮਹਾਰਾਜ ਜੀ ਕਿੰਨੀਆਂ ਮਾਲਾ ਫੇਰੀਆਂ ਕਰੀਏ। ਜਿਸ ਵਿਦਿਆਰਥੀ ਨੂੰ ਇਹ ਪਤਾ ਲੱਗਦਾ ਕਿ ਇਗਜ਼ਾਮ ਬੜੇ ਡਾਢੇ ਨੇ ਇਮਤਿਹਾਨ ਬੜੇ ਗ੍ਰਿਮ ਨੇ ਸਖ਼ਤ ਨੇ ਲੇਕਿਨ ਕੋਈ ਬਹੁਤ ਹੀ ਵਧੀਆ ਗੈਸ ਲਾਉਣ ਵਾਲਾ ਮੇਰੀ ਬੇਨਤੀ ਧਿਆਨ ਨਾਲ ਸੁਣਨਾ ਮੈਂ ਮਸ਼ਹੂਰ ਹਾਂ ਆਪ ਦੀ ਕਿਤਾਬ ਨੂੰ ਬੈਠ ਕੇ ਸਰਵਨ ਕਰ ਰਹੇ ਹੋ ਵਿਦਿਆਰਥੀ ਨੇ ਇਗਜ਼ਾਮ ਵਿਚ ਬਹਿਣਾ ਹੈ ਲੇਕਿਨ ਡਰਦਾ ਪਿਆ ਹੈ ਉਹਦਾ ਟੀਚਰ ਉਸ ਨੂੰ ਗੈਸ ਲਾ ਕੇ ਦੇ ਦੇਵੇ ਗੈਸ ਉਹਦਾ 100% ਹੋਵੇ ਉਹ ਬੱਚੇ ਨੂੰ ਇੱਕ ਜਾਂ ਦੋ ਦਿਨ ਪਹਿਲਾਂ ਦੱਸ ਦੇਵੇ ਬੇਟਾ ਹੋਰ ਕੁਝ ਨਾ ਕਰੀ ਕਿੱਡੀ ਛੋਟੀ ਹੈ ਉਸ ਨੂੰ ਆਪਣੇ ਗੈਸ ਤੇ ਬੇਟਾ ਤੂੰ ਹੋਰ ਕੁਝ ਨਾ ਕਰੀ ਜੋ ਮੈਂ ਤੈਨੂੰ ਅੱਜ ਗੈਸ ਦੱਸ ਰਿਹਾ ਨਾ 100% ਇਹੀ ਸਵਾਲ ਆਣੇ ਤੇ ਇਹਨਾਂ ਦੇ ਆਹ ਜਵਾਬ ਲਿਖਣੇ ਨੇ ਤੇ ਤੂੰ ਫਿਰ ਡਿਸਟਿੰਕਸ਼ਨ ਪਾਸ ਹੋ ਜਾਣਾ। ਤੁਸੀਂ ਸਾਰੇ ਪੜ੍ਹੇ ਹਾਂ ਗਾਂ ਪੜ੍ਹਾਉਂਦੇ ਵੀ ਹਾਂ ਬੱਚਿਆਂ ਨੂੰ ਇਹ ਧਿਆਨ ਦੇਣਾ ਗੈਸ ਲਾ ਦਿਓ ਜੀ ਤੇ ਫਿਰ ਉਹ ਬੱਚਾ ਬਹੁਤ ਵਧੀਆ 100% ਮਾਰਕਸ ਲੈ ਕੇ ਪਾਸ ਹੋ ਜਾਂਦਾ ਤੇ ਡਿਸਟਿੰਕਸ਼ਨ ਪਾਸ ਹੁੰਦਾ ਵਜ਼ੀਫਾ ਵੀ ਲੱਗ ਜਾਂਦਾ। ਅਸੀਂ ਤੁਸੀਂ ਸਾਰਿਆਂ ਨੇ ਸਾਧ ਸੰਗਤ ਜੀ ਭਵਜਲ ਤਰਨ ਦੇ ਇੱਕ ਇਮਤਿਹਾਨ ਵਿੱਚ ਬਹਿਣਾ ਹੈ। ਭਵਜਲ ਕਿਵੇਂ ਤਰਨਾ ਭਵਜਲ ਕਿਵੇਂ ਤਰਨਾ ਹੈ ਤੇ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਕਹਿੰਦੇ ਵੇ ਸੁਣੋ ਮੈਂ ਤੁਹਾਨੂੰ ਇੱਕ ਗੈਸ ਲਾ ਦਿੰਦਾ 100% ਸ਼ੋਰ ਹੈ ਇੱਧਰ ਉੱਧਰ ਇਹ ਸੂਈ ਨੇ ਆਉਣੀ ਵੀ ਸਵਾਲ ਆ ਨਾ ਆਵੇ ਤੇ ਮੈਂ ਆਖਿਆ ਹੋਵੇ ਤੁਸੀਂ ਇਹਦੀ ਮਿਹਨਤ ਕਰ ਲਓ ਮਿਹਨਤ ਹੁਣ ਜਿੰਨੀ ਕਰ ਲਵਾਂਗੇ ਸਾਡੇ ਲਾਹੇ ਦੀ ਹੈ ਨਾ ਸਾਡੀ ਮਿਹਨਤ ਕੀਤੀ ਦਾ ਦੂਸਰੇ ਸਟੂਡੈਂਟ ਨੂੰ ਕੋਈ ਵੀ ਫਾਇਦਾ ਨਹੀਂ ਹੋਣਾ ਸਾਡੀ ਦਾ ਸਾਨੂੰ ਹੀ ਫਾਇਦਾ ਹੋਣਾ ਇਸ ਲਈ ਸਤਿਗੁਰੂ ਕਹਿੰਦੇ ਨੇ ਤੁਸੀਂ ਸਾਸੇ ਤੁਕ ਨਾਲ ਆਖੋ ਆਉਂਦੀ ਹੈ ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਆਉਂਦੀ ਹੈ ਤੁਕ ਹੈ ਜਪ ਮਨ ਸਤਨਾਮ ਸਦਾ ਸਤਨਾਮ ਪਤਝੜ ਤੋਂ ਪਾਰ ਹੋਣ ਦਾ ਗੈਸ ਲਾ ਕੇ ਦਿੱਤਾ ਮਾਲਕ ਨੇ ਗੁਰੂ ਰਾਮਦਾਸ ਸਾਹਿਬ ਨੇ ਕਹਿੰਦੇ ਨੇ ਜਪ ਮਨ ਸਤਨਾਮ ਸਦਾ ਸਤਨਾਮ ਹਰ ਪਲਕ ਮੁਖ ਉਜਲ ਹੋਈ ਹੈ ਨਿਤ ਧਿਆਏ ਹਰ ਪੁਰਖ ਨਿਰੰਜਨਾ ਫਿਰ ਵੀ ਪੁੱਛਦਾ ਮਹਾਰਾਜ ਜੀ ਕਿੰਨੀਆਂ ਮਾਲਾ ਫੇਰੀਏ ਕਿਉਂਕਿ ਬੜਾ ਕੰਮ ਔਖਾ ਹੈ ਨਾ ਸੌਖਾ ਕੋਈ ਨਹੀਂ ਇੱਕ ਮਾਲਾ ਫੇਰ ਲਈ ਚਲੋ 138 ਦੀ ਨਹੀਂ ਨਹੀਂ ਦੋ ਫੇਰ ਲਈ ਇਹਦੀ ਮਹਾਰਾਜ ਜੀ ਹੋਰ ਵੀ ਕੰਮ ਕਰਨੇ ਦੇਖ ਲਾ ਵੇ ਪੁੱਤਰਾ ਟਾਈਮ ਤਿਹਾਨ ਚ ਬਹਿਣਾ ਹੈ ਹੋਰ ਕੰਮ ਛੱਡ ਕੇ ਇਹ ਕਰ ਲਾ ਸਾਰੇ ਤੇ ਗੁਰੂ ਅਰਜਨ ਦੇਵ ਤਾਂ ਇਹ ਨਾਲ ਵੀ ਵਧੀਆ ਤਰੀਕਾ ਲੇਕਿਨ ਹੋ ਹੈ ਕਠਨ ਇਹਦੇ ਨਾਲ ਉਹ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ ਇਹੋ ਦੇ ਨਾਲੋਂ ਫਰਕ ਪੈ ਗਿਆ ਥੋੜਾ ਜਿਹਾ ਭਈ ਇਹਨੂੰ ਸਾਹ ਨੂੰ ਅਜਾਈ ਜਾਣ ਨੀ ਦੇਣਾ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਤੋ ਇਹਨੂੰ ਪੁਨਾ ਪੁਨਾ ਅਭਿਆਸ ਕਰਨਾ ਮਾਲਕ ਜੀ ਹਲਤ ਪਲਤ ਸੁਖੀ ਹੋ ਜਾਣ ਕਹਿੰਦੇ ਹਾਂ

0: ਕਰਨਾ।
1: ਕੈਸਾ 100% ਗੈਸ ਔਫਿਸ ਸਾਡੇ ਸਾਹਮਣੇ ਹੀ ਹੈ। ਟੀਚਰ ਨੇ ਤਾਂ ਇੱਕ ਵਾਰ ਦੱਸ ਦਿੱਤਾ ਤੇ ਹੁਣ ਕਿਹਾ ਬਸ ਫਿਰ ਕੰਮ ਤੇਰਾ ਹੋ ਗਿਆ, ਤੂੰ ਪਾਸ ਹੋ ਗਿਆ, ਬਸ ਹੁਣ ਅਗਲੇ ਸਾਲ ਫਿਰ ਗੈਸ ਲਾਵਾਂਗੇ। ਨਹੀਂ, ਗੁਰੂ ਸਾਹਿਬਾਨ ਨੇ ਐਸੀ ਕਿਰਪਾ ਕੀਤੀ ਆ, ਇੱਥੇ ਰੱਖੇ ਦਿੱਤਾ, ਸੰਭਾਲ ਕੇ ਰੱਖ ਦਿੱਤਾ ਤੇ ਜਦੋਂ ਜਿਹਨੂੰ ਜਿੱਥੇ ਜ਼ਰੂਰਤ ਪਵੇ ਇਹ ਗੈਸ ਹਮੇਸ਼ਾ ਹੀ ਕੰਮ ਆਈ ਜਾਣੇ ਨੇ, ਹਮੇਸ਼ਾ ਹੀ। ਇਸ ਲਈ ਇਹਨਾਂ ਨੂੰ ਇੱਥੇ ਮਹਿਫੂਜ਼ ਕਰਕੇ ਰੱਖ ਦਿੱਤਾ ਗੁਰੂ ਅਰਜਨ ਦੇਵ ਤੇ ਸੱਚੇ ਪਾਤਸ਼ਾਹ ਇੱਕ ਹੋਰ ਤੋਂ ਕਹਿੰਦੇ

ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਤੋ ਰਾਜਾ ਸਾਹਿਬ ਦਾ ਇਹ ਬਹੁਤ ਹੀ ਕਰਮ ਹੈ। ਬਾਕੀ ਵੀ ਉਹਨਾਂ ਦੇ ਜਿਹੜੇ ਪ੍ਰੇਮੀ ਨੇ ਸੰਗਤੀ ਨੇ ਉਹਨਾਂ ਦੀ ਵੀ ਬਹੁਤ ਬਹੁਤ ਮਿਹਰਬਾਨੀ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੀ ਦੀ ਆਗੋਸ਼ ਰਹਿਮਤ ਵਿੱਚ ਬੈਠ ਕੇ ਇਹ ਕਥਾ ਕੀਰਤਨ ਕਰਨ ਦਾ ਇਹ ਮੌਕਾ ਬਣਾ ਰਿਹਾ। ਮੇਰੀ ਸਤਿਗੁਰਾਂ ਪਾਸ ਅਰਦਾਸ ਬੇਨਤੀ ਹੈ ਸੰਤਾਂ ਦੇ ਸਿਰ ਉੱਪਰ ਰਹਿਮਤਾਂ ਭਰੇ ਹੱਥ ਰੱਖੇ। ਇੱਕ ਵਾਰ ਦੁੱਖ ਸਰਵਣ ਕਰੋ ਜੀ।

ਸ੍ਰੀ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਖੁਦਾਵੰਦ ਕਰੀਮ ਅੱਲਾ ਤਾਲਾ ਭਗਵਾਨ ਚੋਜਾਂ ਦਾ ਭੰਡਾਰ ਹੈ, ਭੰਡਾਰ ਹੈ, ਖਿਰਮਣ ਹੈ, ਮਰਕਜ਼ ਹੈ। ਤੇ ਅੱਗੋਂ ਜੀ ਉਹਨਾਂ ਦੇ ਵਰਸਾਏ ਹੋਏ ਜਿਹੜੇ ਭਗਤ ਜਨ ਨੇ, ਈਵਨ ਗੁਰੂ ਸਾਹਿਬਾਨ ਵੀ, ਕਿਉਂਕਿ ਬਖਸ਼ਿਸ਼ ਹੋ ਗਈ ਇੱਕ ਦਿਨ ਬਾਬਾ ਨਾਨਕ ਦੇਵ ਜੀ ਨੂੰ। ਰੱਬ ਜੀ ਕਹਿਣ ਲੱਗੇ, ਤੂੰ ਤੇ ਮੈਂ ਹੁਣ ਇੱਕ ਮਿੱਕ ਹੀ ਹੋ ਗਏ ਹਾਂ, ਤੂੰ ਗੁਰ ਪਰਮੇਸ਼ਰ ਹੋਇਓ, ਮੈਂ ਪਾਰਬ੍ਰਹਮ ਪਰਮੇਸ਼ਰ ਹੋਇਓ, ਮੈਂ ਤੇਰੇ ਨਾਲ ਹੈ। ਜਿਸ ਤੇ ਤੇਰੀ ਨਜ਼ਰ ਉਸ ਤੇ ਮੇਰੀ ਨਜ਼ਰ, ਪਰਮਾਤਮਾ ਕਹਿਣ ਲੱਗੇ ਨਾਨਕ, ਜਿਸ ਤੇ ਤੇਰੀ ਨਜ਼ਰ ਉਸ ਤੇ ਮੇਰੀ ਨਜ਼ਰ, ਜਿਸ ਤੇ ਤੇਰੀ ਰਹਿਮਤ ਉਸ ਤੇ ਮੇਰੀ ਰਹਿਮਤ, ਜਿੱਥੇ ਤੂੰ ਹੈਗਾ ਉੱਥੇ ਮੈਂ ਹੋਵਾਂਗਾ। ਬਰਕਤਾਂ ਦੇ ਦਿੱਤੀਆਂ। ਅੱਗੇ ਬਾਬਾ ਨਾਨਕ ਦੇਵ ਜੀ ਨੇ ਪਰਮਾਤਮਾ ਦੇ ਸਾਰੇ ਸਾਰੇ ਚੋਜ ਬੜੇ ਵੰਡੇ ਨੇ ਤੇ ਬਹੁਤ ਨਿਹਾਲ ਕੀਤਾ, ਜਿੱਥੇ ਤੱਕ ਲੁਕਾਈ ਵਸਦੀ ਹੈ। ਕੋਈ ਵੀ ਬਾਬਾ ਜੀ ਦੇ ਕਰੀਬ ਵਿੱਚ ਆਇਆ, ਜਿਵੇਂ ਅੱਜ ਜੋ ਭੈਣ ਜੀ ਜਸਵਿੰਦਰ ਕੌਰ ਜੀ ਹੁਣੀ ਕੱਲ ਪਰਸੋਂ ਨਰਸੋਂ ਤੋਂ ਦੱਸ ਰਹੇ ਨੇ, ਬਾਬਾ ਬੂੜਾ ਛੋਟੀ ਉਮਰ ਵਿੱਚ ਹੀ ਕੋਲ ਆਏ ਨੇ, ਲੇਕਿਨ ਨਿਹਾਲ ਕਰ ਦਿੱਤਾ ਉਹਨਾਂ ਨੂੰ। ਔਰ ਜਦ ਤੱਕ ਚੰਦ ਸੂਰਜ ਹਨ, ਜਦ ਤੱਕ ਬਾਬੇ ਦਾ ਨਾਂ ਹੈ, ਜਦ ਤੱਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਤੁਸੀਂ ਅਸੀਂ ਬਿਵਾਣੀਆਂ ਕਹਾਣੀਆਂ ਕਰਾਂਗੇ, ਬਾਬਾ ਬੁੱਢਾ ਜੀ ਦਾ ਨਾਂ ਨਾਲ ਹੀ ਨਾਲ ਨਾਲ ਹੀ ਨਾਲ ਚੱਲਦਾ ਹੀ ਰਹੇ, ਰਮਤ ਹੋ ਗਈ। ਇਸੇ ਤਰ੍ਹਾਂ ਬਾਕੀਆਂ ਤੇ ਮਨਸੁਖ ਤੇ ਹੋ ਗਈ ਹੈ, ਭਗੀਰਥ ਤੇ ਹੋ ਗਈ ਹੈ, ਲਹਿਣਾ ਜੀ ਤੇ ਹੋ ਗਏ। ਕੱਲ ਅਰਜ਼ ਕੀਤਾ ਸੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੇ ਚੋਜ ਵੰਡਦੇ ਹੀ ਰਹੇ ਨੇ, ਵੰਡਦੇ ਰਹੇ। ਕੈਸਾ ਇੱਕ ਚੋਜ ਹੈ, ਇਹ ਕੌਣ ਹੈ? ਮੈਂ ਉਹੀ ਹਾਂ, ਪੁੱਛਣਾ ਪੁੱਛਣਾ ਮੈਂ ਉਹੀ ਹਾਂ ਜਿਹਨੂੰ ਬਾਬੇ ਨੇ ਨੇੜੇ ਨਹੀਂ ਆਉਣ ਦਿੱਤਾ, ਦੂਰ ਦੂਰ ਰੱਖਿਆ। ਮੈਂ ਉਹੀ ਹਾਂ ਜਿਹਨੂੰ ਗੁਰੂ ਅੰਗਦ ਦੇਵ ਜੀ ਨੇ ਵੀ ਨੇੜੇ ਨਹੀਂ ਆਉਣ ਦਿੱਤਾ, ਪਰ ਥੋੜੀ ਜਿਹੀ ਛੂਟ ਦੇ ਦਿੱਤੀ। ਮੈਂ ਉਹੀ ਹਾਂ ਜਿਹਨੂੰ ਗੁਰੂ ਅਮਰਦਾਸ ਜੀ ਨੇ ਥੋੜੇ ਜਿਹਾ ਨੇੜੇ ਆਣ ਦਿੱਤਾ, ਤੇ ਮੈਂ ਉਹੀ ਹਾਂ ਜਿਹਨੂੰ ਤੁਸੀਂ ਆਗਿਆ ਦਿੱਤੀ ਪਈ ਤੇ ਹਰਿਮੰਦਰ ਦੇ ਦੁਆਲੇ ਝਾੜੂ ਫੇਰ ਲਿਆ ਕਰ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੌਲੀ ਹੌਲੀ ਇੱਕ ਬੀਬੀ ਧੱਕਾ ਪਈ ਦਿੰਦੀ ਹੈ, ਸੇਵਾ ਚੱਲਦੀ ਪਈ ਹੈ ਦਰਬਾਰ ਸਾਹਿਬ ਦੀ। ਸਿੱਖਾਂ ਨੇ ਆ ਕੇ ਦੱਸ ਦਿੱਤਾ, ਜੇ ਮਾਈ ਟੋਕਰੀ ਵੀ ਚੁੱਕੀ ਲਿਆਉਂਦੀ ਹੈ, ਸੇਵਾ ਵੀ ਕਰਦੀ ਹੈ, ਪਰ ਕਦੀ ਕਦੀ ਇੰਜ ਇੰਜ ਕਰ ਦਿੰਦੀ ਹੈ। ਸਾਨੂੰ ਸਮਝ ਨਹੀਂ ਆਈ, ਸਤਿਗੁਰਾਂ ਨੇ ਪੁੱਛਣਾ ਕੀਤਾ, ਬੇਟਾ ਬੀਬੀ ਤੂੰ ਇਹ ਕੀ ਕਰਦੀ ਆ? ਆਖਣ ਲੱਗੀ, ਜੀ ਮੇਰਾ ਪੁੱਤਰ ਬੇਟਾ ਫਰੰਟੀਅਰ ਵਿੱਚ ਘਰ ਸੁੱਤਾ ਪਿਆ ਤੇ ਮੈਂ ਪੰਗੂੜੇ ਵਿੱਚ ਪਾ ਕੇ ਆਏ ਹਾਂ, ਮਤੇ ਮੇਰੀ ਸੇਵਾ ਵਿੱਚ ਵਿਘਨ ਪੈ ਰਿਹਾ ਉਹਦੇ ਜਾਗਣ ਨਾਲ, ਇਸ ਲਈ ਮੈਂ ਇੱਥੇ ਪੰਗੂੜਾ ਹਿਲਾ ਦਿੰਦੀ ਹਾਂ, ਇੱਥੇ ਪੰਗੂੜਾ ਹਿਲਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵੀ ਚੋਜ ਵਡਾਉਣਾ ਹੈ। ਬਾਕੀ ਗੁਰੂ ਸਾਹਿਬਾਨ ਨੇ ਸਾਰਿਆਂ ਨੇ ਪਰਮਾਤਮਾ ਦੇ ਖਜ਼ਾਨੇ ਦਿੱਤੀਆਂ ਹੋਈ ਦਾਤਾਂ ਦਾ ਚੋਜ ਵਡਾਉਣੇ, ਦਿਖਾਉਂਦੇ ਦਿਖਾਉਂਦੇ ਰਾਮਤਾਂ ਕਰਦੇ ਰਹੇ, ਝੋਲੀਆਂ ਭਰਦੇ ਰਹੇ, ਝੋਲੀਆਂ ਭਰਦੇ ਰਹੇ। ਉਹਨਾਂ ਤੋਂ ਅੱਗੇ ਚੱਲਦਿਆਂ ਚੱਲਦਿਆਂ ਬੇਅੰਤ ਭਗਤ ਜਨਾਂ ਨੇ ਤੇ ਬੇਅੰਤ ਸੰਤ ਜਨਾਂ ਨੇ, ਬੇਅੰਤ ਬੇਅੰਤ ਮਹਾਂਪੁਰਸ਼ਾਂ ਨੇ, ਜਿਨ੍ਹਾਂ ਤੇ ਜਿੰਨੀ ਬਖਸ਼ਿਸ਼ ਹੋਈ ਨਾ, ਉਹਨੇ ਪਰਮਾਤਮਾ ਦੀ ਇਹ ਬਖਸ਼ਿਸ਼ ਵੰਡੀ ਹੈ ਤੇ ਇਹ ਉਹਨਾਂ ਦਾ ਚੋਜ ਵਡਾਉਣਾ ਹੀ ਹੈ। ਮੈਂ ਹੁਣ ਗੱਲ ਵਧੇਰੇ ਲੰਬੀ ਨਾ ਕਰਾਂ, ਮਾਫੂਮ ਤੇ ਆਵਾਂ। ਸੰਤ ਦਾ ਹਿਰਦਾ ਬੜਾ ਹੀ ਕੋਮਲ ਹੁੰਦਾ, ਸਾਸਨ ਲਈ ਤੁਹਾਡੀ ਬੇਨਤੀ। ਸੰਤ ਦਾ ਹਿਰਦਾ ਬੇਅੰਤ ਕੋਮਲ ਹੁੰਦਾ ਹੈ, ਉਹ ਕਿਸੇ ਤੇ ਦੁੱਖ ਚੱਲ ਨਹੀਂ ਸਕਦਾ, ਸੁਖੀ ਚਾਹੁੰਦਾ ਹੈ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਕਿਸੇ ਨੂੰ ਦੁਖੀ ਦੇਖ ਕੇ ਆਪ ਆਨੰਦਪੁਰ ਵਿੱਚ ਵਸਦਾ ਹੋਇਆ ਆਪਣਾ ਆਨੰਦ ਉਜੜਿਆ ਉਜੜਿਆ ਸਮਝਦਾ ਹੈ। ਭਾਵੇਂ ਬਰਫ਼ ਨੂੰ ਅੱਗ ਲੱਗ ਜਾਏ, ਜਿਵੇਂ ਕਸ਼ਮੀਰ ਦੀ ਗੱਲ ਸੀ, ਮੈਂ ਥੋੜੀ ਥੋੜੀ ਦੱਸ ਦਿਆਂ ਕਿਉਂਕਿ ਵਕਤ ਕੋਤਾ ਹੈ, ਕਿੱਸਾ ਤੂਲਾ ਨਹੀਂ। ਬਰਫ਼ ਨੂੰ ਅੱਗ ਲੱਗ ਜਾਏ, ਕਸ਼ਮੀਰ ਵਿੱਚ ਅੱਗ ਲੱਗ ਜਾਏ, ਪਰ ਅਨੰਦਪੁਰ ਦੀ ਧਰਤੀ ਤੇ, ਪੁਰਫਜ਼ਾ ਧਰਤੀ ਤੇ ਬੈਠੇ ਹੋਏ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇੱਥੇ ਬੇਜ਼ਾਰ ਹੋ ਜਾਂਦੇ ਨੇ, ਕਿਸੇ ਦਾ ਦੁੱਖੜਾ ਦੇਖ ਨਹੀਂ ਸਕਦੇ। ਸੰਤ ਦਾ ਵੀ ਏਦਾਂ ਹੁੰਦਾ, ਕਿਉਂਕਿ ਉਹ ਕਿਸੇ ਵਲੀ, ਔਲੀਆ, ਪੀਰ ਤੋਂ ਵਰਸਾਏ ਹੋਏ ਹੁੰਦੇ ਨੇ। ਸੁਣਨਾ ਜੀ, ਸੰਤ ਰਿਦਾ ਨਵਨੀਤ ਸਮਾਨਾ। ਨਵਨੀਤ ਕਹਿੰਦੇ ਨੇ ਮੱਖਣ ਨੂੰ, ਜਿਨ੍ਹਾਂ ਨੇ ਬਜ਼ੁਰਗਾਂ ਨੇ, ਮਾਪਿਆਂ ਨੇ ਆਪਣੇ ਬੱਚਿਆਂ ਦੇ ਨਾਂ ਨਵਨੀਤ ਸਿੰਘ ਜਾਂ ਨਵਨੀਤ ਕੌਰ ਰੱਖਿਆ ਹੋਵੇ, ਉਹ ਯਾਦ ਰੱਖੋ ਕਿ ਨਵਨੀਤ ਮੈਨੇ ਮੱਖਣ ਹੁੰਦਾ, ਬੀ ਯੂ ਡਬਲ ਟੀ ਈ ਆਰ ਬਟਰ, ਮੱਖਣ। ਸੰਤ ਦਾ ਹਿਰਦਾ ਮੱਖਣ ਵਰਗਾ ਹੁੰਦਾ, ਪਰ ਕਵੀ ਕਹਿੰਦਾ ਨਾ ਨਾ ਨਾ, ਮੇਰੇ ਤੋਂ ਭੁੱਲ ਹੋ ਗਈ ਹੈ, ਮੈਂ ਪੂਰਾ ਵਸਨ ਨਹੀਂ ਕਰ ਸਕਿਆ, ਸੰਤ ਦਾ ਹਿਰਦਾ ਏਦਾਂ ਨਹੀਂ। ਕਹਿੰਦੇ ਜੀ ਕਿਉਂ ਨਹੀਂ? ਇਸ ਲਈ ਭਾਈ ਜਿੰਨਾ ਚਿਰ ਬਟਰ ਮੱਖਣ ਫਰਿੱਜ ਵਿੱਚ ਪਿਆ ਹੈ,
باہر پاوے کنی کانکھ نکلدی گرمی پوے انہوں کوئی فرق نہیں پیندا، وہ تو ٹھنڈے تھے پے، انہوں کوئی فرق نہیں پیندا. کہندے نے سنت رضا نونیت سمانا، کہا کبھی نے پر کہہ نہ جاننا، نج پرتاپ دروے نونیتا، پر دکھ ہیت دروے سنت پنیتا. اپنے انہوں سیک لگے نا، گرم روٹی تے مکھن رکھ لو. اسی کئی بار بیبے نے کہہ دا بھی پراٹھا گرم ہے، تین مکھن دے دیو کھا لیے ذرا یہ ٹراٹ ہو جائے. پر وہ نال نال کہہ دیں بھی پا جی ودیا نہیں ہوں. پر کی کریے ہوں، پٹرول چونکہ اج پل ملتا نہیں، پٹرول دے نال موبل آئل بھی تو پانا ہی پینا نا، گڈی چ موبل آئل بھی پانا ہی پینا. یہ گلے تر رکھنے واسطے سانو سب پتا پی یہ ہارمفل ہے، شکتی ودیا نہیں. لیکن انہوں جی ہتھیار ہی کھنڈا ہو گیا تو پھر کی کریں گے اتنے آ کے. بات بیب جی نے جسوندر کور جی نے پھر کہہ دینا پی بھائی صاحب جی اتنے تک کچھ ہوا نہیں، کی گل اتنے سات سات اٹھ اکتوبر نو ادا نہ ہو جائے. انہیں پھر جانتے ہیں کہ وہ وال کے رکھ دینا پیا، لو لے لو پی لو. خیر سنت رضا نونیت سمانا، سنت دا ہردا مکھن ورگا ہے. پر تول بول پورا نہیں میں کہہ سکیا کبھی کہندا مکھن نو آپو نو سیک لگے تے دروی پوت ہوندا ہے، وگ وگ جاندا ہے. پاوے کنیا اودیاں روٹی دیاں اسیاں موڑ موڑ رکھے پھر بھی وگ جاندا ہے. اس نو آپو نو سیک لگے، پر سنت دا ہردا کسے نو سیک لگے آپ اتے دروی پوت ہو جاندا ہے. آخو ستنام مکھن نو آپو نو سیک لگے تا ترل بندا ہے، سنت دا ہردا کسے نو سیک لگے اتے دروی پوت ہو جاندا ہے. میں جاننا ہاں دلی نو

0: ਥਾਂ ਦੇਖ ਕੇ ਨਾ ਉੱਥੇ ਮੰਜੀ ਡਾਹ ਲਿਆ।
1: ਉਸਨੇ ਬਾਗ ਵਿੱਚ ਹੀ ਗਿਆ ਤੇ ਅੱਗੇ ਸਾਫ਼ ਸੁਥਰੀ ਜਗ੍ਹਾ ਦੇਖ ਕੇ ਉੱਥੇ ਮੰਜੀ ਵਿਛਾ ਦਿੱਤੀ। ਰਾਜਾ ਸਾਹਿਬ ਜੀ ਤਸ਼ਰੀਫ ਫਰਮਾ ਹੋ ਗਏ, ਬੈਠ ਗਿਆ ਉੱਪਰ। ਉਸਨੇ ਪੁੱਛਿਆ ਬੂਝਿਆ ਨੇ, ਮਹਾਰਾਜ ਜੀ ਕੁਛ ਖਾਣ ਪੀਣ ਦਾ ਪ੍ਰਬੰਧ ਕੀ ਕਰੇ? ਕਹਿਣ ਲੱਗੇ, ਨਾ ਨਾ ਨਾ, ਛੇਤੀ ਕਰ ਛੇਤੀ ਕਰ, ਕਿਤੇ ਪਰਮਹੰਸ ਸੰਤ ਭੂਰੀ ਵਾਲਿਆਂ ਨੂੰ ਲੱਭ ਕੇ ਲਿਆ। ਉਹਨਾਂ ਨੂੰ ਲੱਭ ਕੇ ਲਿਆ, ਉਹ ਟੁਰ ਗਿਆ। ਕਹਿਣ ਲੱਗੇ, ਦੇਰ ਨਾ ਲਾਈ, ਛੇਤੀ ਲੱਭ ਕੇ ਲਿਆ, ਕਿਤੋਂ ਵੀ ਲੱਭਦੇ ਨੇ। ਤੇ ਸੰਤ ਭੂਰੀ ਵਾਲਿਆਂ ਦਾ ਏਡਾ ਆਦਰ ਕਰਦੇ ਸੀ ਰਾਜਾ ਸਾਹਿਬ ਜੀ, ਜੇ ਕਿਸੇ ਨੇ ਪੁੱਛਣਾ ਮਹਾਰਾਜ ਜੀ ਭੇਜਣ ਦਾ ਤੁਸੀਂ ਇੱਥੇ ਨਹੀਂ ਹੁੰਦੇ ਤਾਂ ਕਿਹਦੀ ਸੇਵਾ ਕਰੀਏ, ਕਿਹਦੀ ਚਾਕਰੀ ਕਰੀਏ? ਤੇ ਉਹਨਾਂ ਨੇ ਕਹਿਣਾ, ਇਹ ਪਰਮਹੰਸ ਹਨ, ਸੰਤ ਭੂਰੀ ਵਾਲੇ, ਇਹਨਾਂ ਦੀ ਸੇਵਾ ਕਰ ਲਿਆ ਕਰੋ, ਮੇਰੀ ਸੇਵਾ ਆਪੇ ਹੋ ਜਾਂਦੀ ਹੈ। ਵੱਡੀਆਂ ਸ਼ਕਤੀਆਂ ਦੇ ਮਾਲਕ ਸਨ ਨਾ ਇਹਨਾਂ ਨੂੰ, ਜੇ ਮੈਨੂੰ ਨਾਂ ਨਾ ਵਿਸਰਦਾ ਹੋਵੇ। ਇੱਕ ਸਰਦਾਰ ਜੀ ਪ੍ਰੇਮੀ ਬਾਬਾ ਦੇ ਦੀਵਾਨ ਸਿੰਘ ਆ ਗਏ, ਦੀਵਾਨ ਸਿੰਘ ਸਾਹਿਬ ਜੀ ਆ ਗਏ। ਉਹਨਾਂ ਨੂੰ ਨਹੀਂ ਸੀ ਪਤਾ ਵੀ ਰਾਜਾ ਸਾਹਿਬ ਬਾਗ ਵਿੱਚ ਆਏ, ਉਹ ਤਾਂ ਵੈਸੇ ਹੀ ਆ ਗਏ। ਵੇਖਿਆ ਦਰਸ਼ਨ ਕਰਕੇ ਨਿਹਾਲ ਹੋ ਗਿਆ, ਨਿਹਾਲ ਹੋ ਗਿਆ। ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ, ਨਿਹਾਲ ਹੋ ਗਿਆ ਦੀਵਾਨ ਸਿੰਘ। ਚਰਨੀ ਲੱਗ ਕੇ ਕਹਿਣ ਲੱਗਾ, ਮਹਾਰਾਜ ਜੀ ਕੁਛ ਖਾਧਾ ਪੀਤਾ ਹੈ ਜਾਂ ਮੈਂ ਪ੍ਰਬੰਧ ਕਰਾਂ? ਕਹਿਣ ਲੱਗੇ, ਨਾ ਵੇ ਦੀਵਾਨ ਸਿਆ, ਇੱਕ ਆਫਤ ਆਉਣ ਵਾਲੀ ਹੈ, ਇੱਕ ਬਲਾ ਆਉਣ ਵਾਲੀ ਹੈ, ਤੂੰ ਜਾ ਕਿਤੋਂ ਝਟਪਟ ਜਾ ਕੇ ਨਾ ਸੰਤ ਭੂਰੀ ਵਾਲਿਆਂ ਨੂੰ ਲੱਭ ਕੇ ਲਿਆ, ਲੱਭ ਕੇ ਲਿਆ, ਜਲਦੀ ਆਓ, ਦੇਰ ਨਾ ਕਰੋ, ਮੈਨੂੰ ਖਾਣ ਪੀਣ ਦੀ ਕੋਈ ਜ਼ਰੂਰਤ ਨਹੀਂ ਹੈ। ਜਿੱਥੇ ਵੀ ਪਰਮਹੰਸ ਸੰਤ ਬਾਬਾ ਭੂਰੀ ਵਾਲੇ ਲੱਭ ਪੈਣ, ਉਹਨਾਂ ਨੂੰ ਲੈ ਕੇ ਆਓ। ਤੇ ਇਹ ਦੋਨੋਂ ਚਲੇ ਗਏ, ਬੂਝਾ ਵੀ ਲੱਭਣ ਚਲੇ ਗਿਆ ਤੇ ਦੀਵਾਨ ਸਿੰਘ ਵੀ ਚਲੇ ਗਿਆ। ਇਤਫਾਕਨ ਨਾਲੇ ਉਹ ਚੋਜੀ ਪ੍ਰੀਤਮ ਹੈ ਨਾ ਰਾਜਾ ਸਾਹਿਬ ਜੀ, ਉਹਨਾਂ ਦੇ ਵੀ ਚੋਜ ਵਡਾਉਣੇ ਨੇ। ਇਹਨਾਂ ਨੂੰ ਸੰਤ ਭੂਰੀ ਵਾਲੇ ਆ ਗਏ, ਉਹਨਾਂ ਨੇ ਡੰਡਵਤ ਪ੍ਰਣਾਮ ਕੀਤੀ, ਨਮਸਕਾਰ ਕੀਤੀ ਰਾਜਾ ਸਾਹਿਬ ਜੀ ਨੂੰ। ਰਾਜਾ ਸਾਹਿਬ ਜੀ ਨੇ ਦੋਨੋਂ ਹੱਥ ਪਕੜ ਲਿਆ, ਆਖਣ ਲੱਗੇ, ਮਹਾਰਾਜ ਜੀ ਇਹ ਮੱਲੇ ਪਿੰਡ ਵਿੱਚ ਜਾਓ, ਉੱਥੇ ਤਾਂ ਬੜਾ ਕਲਯੁਗ ਆ ਗਿਆ ਹੈ, ਕਲਯੁਗਣਾ ਫਿਰਦੀਆਂ ਪਈਆਂ ਨੇ, ਮਹਾਰਾਜ ਜੀ ਹੁਕਮ ਕਰੋ। ਕਹਿੰਦੇ ਨੇ, ਪਿੰਡ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ, ਪਿੰਡ ਦੋ ਪਾਰਟੀਆਂ ਬਣ ਗਈਆਂ ਨੇ, ਕਲੇਸ਼ ਬੜਾ ਖੜਾ ਹੋ ਜਾਣਾ, ਤੇ ਉੱਥੇ ਤੇ ਕਤਲੋ ਗਾਰਤ ਹੋਣ ਦਾ ਵੀ ਡਰ ਹੈ, ਤੁਸੀਂ ਜਾਓ। ਇਤਿਹਾਸ ਕਹਿੰਦਾ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪੌਣ ਕੇ ਗੌਣ ਕੋ ਜਾਤ ਨਿਵਾਰੇ, ਇਸ ਸਪੀਡ ਨਾਲ ਸੰਤ ਭੂਰੀ ਵਾਲੇ ਪਿੰਡ ਵਿੱਚ ਗਏ। ਲੇਕਿਨ ਜਾਣ ਤੋਂ ਪਹਿਲਾਂ ਕਹਿਣ ਲੱਗੇ ਰਾਜਾ ਸਾਹਿਬ ਜੀ, ਭਈ ਜੇ ਉੱਥੋਂ ਕਤਲੋ ਗਾਰ ਤੇ ਖੂਰੇ ਸੀ ਹੋਣੀ ਆ ਨਾ, ਤਾਂ ਅਸੀਂ ਬੇਨਤੀ ਕਰਦੇ ਕਿ ਤੁਸੀਂ ਵੀ ਨਾਲ ਚਲੋ, ਤੁਸੀਂ ਵੱਡਾ ਬਾਨਣ ਨੂੰ ਬੰਨ ਸਕਦੇ ਹੋ, ਤੁਸੀਂ ਨਾਲ ਚਲੋ। ਤੇ ਕਹਿਣ ਲੱਗੇ, ਨਹੀਂ ਭੂਰੀ ਵਾਲੇ, ਭਈ ਤੁਸੀਂ ਚਲੋ, ਪਹੁੰਚੋ ਸੇ ਜਲਦੀ ਜਲਦੀ। ਜਾ ਕੇ ਵੇਖਿਆ ਤਾਂ ਦੋਨੋਂ ਹੀ ਪਾਰਟੀਆਂ, ਦੋਨੋਂ ਹੀ ਧੜੇ ਡਾਂਗਾਂ ਛਬੀਆਂ ਬਰਸੀਆਂ ਲੈ ਕੇ ਤਲਵਾਰਾਂ ਲੈ ਕੇ ਖਲੋਤੇ। ਵੈਸੇ ਕਦੀ ਕਦਾਈ ਇਹ ਸਾਡੇ ਪਿੰਡ ਵਿੱਚ ਵਰਤਦੀ ਸੀ, ਮੇਰੇ ਵੀਰ ਖਹਿਰਾ ਸਾਹਿਬ ਜਾਣਦੇ ਨੇ, ਇੱਦਾਂ ਅਕਸਰ ਪਿੰਡਾਂ ਵਿੱਚ ਹੋ ਜਾਂਦੀ ਹੈ। ਕਈ ਤਾਂ ਐਵੇਂ ਨਾਲ ਤੁਰ ਪੈਂਦੇ ਨੇ, ਚਲੋ ਵੀ ਸਾਡਾ ਮਿੱਤਰਾਂ ਦੀ ਹੈਲਪ ਕਰਨੀ ਹੈ। ਛਬੀਆਂ ਡਾਂਗਾਂ ਲੈ ਕੇ ਦੋਨੋਂ ਪਾਰਟੀਆਂ ਖਲੋਤੀਆਂ ਤੇ ਸੰਤ ਭੂਰੀ ਵਾਲੇ ਰਵਾਂ ਰਵੀ ਬੜੀ ਤੇਜ਼ੀ ਨਾਲ ਜਾ ਰਿਹਾ ਪਿੰਡ ਵਿੱਚ। ਜਾ ਕੇ ਵੇਖਿਆ ਦੋਨੋਂ ਪਾਰਟੀਆਂ ਖੜੀਆਂ ਨੇ ਤੇ ਵਿਚਕਾਰ ਰਾਜਾ ਸਾਹਿਬ ਜੀ ਖਲੋਤੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਿੱਧਰ ਦੀ ਆ ਗਏ, ਇਹ ਕਿਵੇਂ ਪਹੁੰਚ ਗਏ ਇੱਥੇ? ਰਾਜਾ ਸਾਹਿਬ ਜੀ ਬੜੀ ਉੱਚੀ ਲੰਬੀ ਬਾਂਹ ਕਰਕੇ ਖਲੋਤੇ ਨੇ। ਇਸ ਚੋਜ ਨੂੰ ਇੱਕ ਵਾਰੀ ਤੁਕ ਦਾ ਆਸਰਾ ਲੈ ਕੇ ਕਹਿ ਲਈਏ,

ਜਦੋਂ ਐਨ ਸਫੇਦ ਬਸਤਰ ਪਹਿਨੇ ਹੋਏ, ਚਿਹਰਾ ਦਗਦਾ ਕਰਦਾ ਹੋਇਆ, ਹਜ਼ਾਰਾਂ ਰੋਸ਼ਨੀਆਂ ਨੂੰ ਮਾਤ ਪਾਉਂਦਾ ਹੋਇਆ ਚਿਹਰਾ ਵਿਚਕਾਰ ਖਲੋਤਾ ਤੇ ਬਾਂਹ ਉੱਚੀ ਕੀਤੀ ਦੇਖੀ ਨੇ ਸੰਤ ਭੂਰੀ ਵਾਲਿਆਂ ਨੇ, ਹੈਰਾਨ ਹੀ ਰਹਿ ਗਏ। ਲੇਕਿਨ ਇਧਰ ਕੀ ਅਸਰ ਹੋ ਗਿਆ ਇਸ ਚੋਜ ਵਡਾਣੇ ਦਾ, ਭੇ ਦੋਨੋਂ ਪਾਰਟੀਆਂ ਪਿੱਛੇ ਹੋ ਗਈਆਂ ਤੇ ਸੁੰਨ ਹੋ ਗਈਆਂ ਖਲੋਤੀਆਂ। ਰਾਜਾ ਸਾਹਿਬ ਨੂੰ ਵਿਚਕਾਰ ਖਲੋਤਿਆ, ਬਰਫ਼ ਹੋ ਗਈਆਂ ਦੋਨੋਂ ਪਾਰਟੀਆਂ, ਵੇਖ ਕੇ ਯਕ ਹੋ ਗਈਆਂ। ਕੋਈ ਬੋਲੇ ਨਾ, ਕੋਈ ਕੁਝ ਨਾ ਕਹੇ, ਕੋਈ ਚੂ ਨਾ ਕਹੇ, ਲੇਕਿਨ

ਵਾਲੇ ਵੀ ਪਹੁੰਚ ਗਏ। ਦੋਨਾਂ ਪਾਰਟੀਆਂ ਨੂੰ ਆਰਾਮ ਅਮਨ ਚੈਨ ਕਾਇਮ ਕਰਨ ਲਈ ਆਖ ਕੇ ਤੇ ਰਾਜਾ ਸਾਹਿਬ ਜੀ ਉੱਥੋਂ ਗਾਇਬ ਹੋ ਗਏ। ਰਾਜਾ ਸਾਹਿਬ ਜੀ ਗਾਇਬ ਹੋ ਗਏ। ਪੁਰੀ ਵਾਲੇ ਸੰਤਾਂ ਨੇ ਦੋਨਾਂ ਪਾਰਟੀਆਂ ਦੇ ਮੁਖੀਆਂ ਨੂੰ ਸੱਦਿਆ ਔਰ ਉਹਨਾਂ ਤੋਂ ਸਹੁੰ ਖਾਈਆਂ, ਉਹਨਾਂ ਤੋਂ ਲਿਖਵਾਇਆ ਕਿ ਆਇੰਦਾ ਇਸ ਪਿੰਡ ਵਿੱਚ ਅਮਨ ਬਰਕਰਾਰ ਰੱਖਣਾ ਹੈ, ਹਰ ਕੀਮਤ ਤੇ ਰੱਖਣਾ ਹੈ, ਆਪੋ ਵਿੱਚ ਕਤਲੋ ਗਾਰਤ ਨਹੀਂ ਕਰਨੀ। ਤੇ ਜਾ ਕੇ ਵੇਖਿਆ ਨਾ ਸੰਤ ਭੂਰੀ ਵੱਲ ਜੋ ਮੁੜੇ ਤੇ ਮੰਜੇ ਤੇ ਫਿਰ ਬਾਗ ਵਿੱਚ ਰਾਜਾ ਸਾਹਿਬ ਜੀ ਉਸੇ ਤਰ੍ਹਾਂ ਜਲਵਾ ਨਮਾ ਤੇ ਤਸਰੀਫ ਫਰਮਾ। ਉਹਨਾਂ ਨੇ ਪੁੱਛਿਆ ਸੰਗੀਆਂ ਸਾਥੀਆਂ ਜਿਹੜੇ ਨੇੜੇ ਬੈਠੇ ਸੀ ਵੀ ਰਾਜਾ ਸਾਹਿਬ ਕਿਤੇ ਗਏ ਸਨ ਕਿ ਨਹੀਂ ਜੀ। ਉਹ ਕਹਿਣ ਲੱਗੇ ਨਹੀਂ, ਇੱਥੇ ਜਿਉਂ ਬੈਠੇ ਨੇ ਇੱਥੇ ਬੈਠੇ ਨੇ, ਮੰਜੇ ਤੇ ਹੀ ਬੈਠੇ ਨੇ, ਆਸਣ ਜਮਾਈ ਬੈਠੇ ਨੇ। ਪੂਰੀ ਵਾਲੇ ਕਹਿਣ ਲੱਗੇ ਕੀ ਕੌਤਕ ਵਰਤਾਇਆ ਹੈ ਨਾਭ ਸਾਹਿਬ ਜੀ ਨੇ, ਕੀ ਕਲਾ ਵਰਤਾਈ ਆ, ਕੈਸਾ ਚੋਟ ਵਡਾਣਾ ਵਰਤਾਇਆ ਕਿ ਖੂਨ ਚੱਲਣ ਤੋਂ ਪਹਿਲਾਂ ਪਹਿਲਾਂ ਖੂਨ ਰਹੇ ਸੀ, ਹੋਣ ਦੇ ਵਕਤ ਆਪ ਜੀ ਉੱਥੇ ਵੀ ਪਹੁੰਚੇ ਹੋਏ ਸਨ ਤੇ ਇੱਥੇ ਵੀ ਬੈਠੇ ਹਨ, ਮੈਨੂੰ ਮੁਗਾਲਤਾ ਨਾ ਲੱਗਦਾ ਹੋਵੇ। ਪੂਰੀ ਵਾਲੇ ਕਹਿਣ ਲੱਗੇ ਨਹੀਂ ਨਹੀਂ, ਹਕੀਕਤ ਨੇ ਇੱਦਾਂ ਹੀ ਹੋਇਆ ਕਿ ਰਾਜਾ ਸਾਹਿਬ ਜੀ ਬਾਗ ਵਿੱਚ ਮੰਜੀ ਤੇ ਵੀ ਬੈਠੇ ਨੇ ਤੇ ਉੱਥੇ ਦੋਨਾਂ ਧੜਿਆਂ ਦੀ ਸੁਲਾ ਸਫਾਈ ਕਰਵਾ ਕੇ ਉਹ ਵੀ ਕੰਮ ਕਰਵਾ ਦਿੱਤਾ। ਮੇਰੇ ਮਾਲਕ ਦੇ ਚੋਜ ਵਡਾਣੇ ਨੇ। ਇਤਿਹਾਸ ਬਹੁਤ ਲੰਬਾ ਚੌੜਾ ਹੈ, ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਜਿਉਂ ਜਿਉਂ ਬਿਆਨ ਕਰੀਏ ਸਰੂਰ ਆਉਂਦਾ ਹੈ, ਸਰੂਰ ਆਉਂਦਾ ਹੈ। ਇਹ ਚੋਜੀ ਪ੍ਰੀਤਮ ਦੇ ਕੀਤੇ ਹੋਏ ਚੋਜ ਨੇ। ਇਹ ਦੇਖੋ ਨਾ, ਜਿਹੜੇ ਉਸ ਇਲਾਕੇ ਦੇ ਰਹਿਣ ਵਾਲੇ ਹੋ ਤੁਸੀਂ, ਝਿੰਗੜਾਂ ਦੇ, ਮੁਕੰਦਪੁਰ ਦੇ ਤੇ ਹੋਰ ਨੇੜੇ ਨੇੜੇ ਮੱਲੇ ਦੇ, ਦੌਲੇ ਔਰ ਕਰਮੀ ਦੇ ਲਗਾਤਾਰ ਚਾਰ ਬੱਚੀਆਂ ਹੋ ਗਈਆਂ, ਲਗਾਤਾਰ ਇੱਕ ਜਾਂ ਦੋ ਬੱਚੀਆਂ ਤੇ ਗ੍ਰਸਤੀ ਬੰਦਾ ਚੱਲ ਜਾਂਦਾ, ਪਰ ਜਦੋਂ ਇੱਦਾਂ ਲਗਾਤਾਰ ਹੋਣ ਲੱਗ ਪੈਣ ਤਾਂ ਫਿਰ ਬੜੀ ਮੁਸ਼ਕਲ ਬਣ ਜਾਂਦੀ। ਔਰ ਗਜ਼ਬੀ ਬਾਤ ਹੈ ਕਿ ਰਾਜਾ ਸਾਹਿਬ ਜ਼ਿਆਦਾਤਰ ਰਹਿੰਦੇ ਵੀ ਦੌਲੇ ਦੇ ਘਰੇ, ਕਰਮੀ ਦੇ ਘਰੇ ਰਹਿਣ। ਲੋਕੀ ਕਹਿਣ ਇਹ ਸੇਵਾ ਵੀ ਬੜੀ ਕਰਦੀ ਹੈ, ਸੇਵਾ ਵੀ ਬੜਾ ਕਰਦਾ ਹੈ, ਇਹਨੂੰ ਭਾਗ ਨਹੀਂ ਲੱਗਦੇ, ਕਿਉਂਕਿ ਲੋਕਾਂ ਦੀ ਇਹ ਬਾਤ ਹੈ, ਚੱਟ ਬੋਲੀਆਂ ਬਣਾਉਣ ਲੱਗ ਪੈਂਦੇ, ਗਜ਼ ਗਜ਼ ਲੰਬੀਆਂ, ਮੀਲ ਮੀਲ ਲੰਬੀਆਂ। ਇੱਥੇ ਗੱਲ ਹੋਈ ਤੇ ਹੁਣੇ 100 ਸਾਲ ਪਹੁੰਚ ਜਾਣੀ, ਇੱਥੇ ਗੱਲ ਹੋਈ ਤੇ ਹੁਣੇ ਗ੍ਰੇਵਜ਼ੈਂਡ ਪਹੁੰਚ ਜਾਣੀ, ਇਧਰੋਂ ਲੀਡ ਤੇ ਪਰੇ ਪਹੁੰਚ ਜਾਂਦੇ। ਗੱਲ ਕਹਿੰਦੀ ਹੈ ਤੂੰ ਮੈਨੂੰ ਜ਼ਰਾ ਕੁ ਮੂੰਹ ਚੋਂ ਕੱਢ, ਮੈਂ ਤੈਨੂੰ ਸ਼ਹਿਰ ਤੋਂ ਬਾਹਰ ਕੱਢ ਦੇਵਾਂਗੀ। ਖੈਰ ਬੜੇ ਸਾਲ ਗੁਜ਼ਰ ਗਏ, ਇੱਕ ਦਿਨ ਬੀਬੀ ਕਰਮੀ ਨੂੰ ਬੁਲਾਇਆ, ਕਹਿਣ ਲੱਗੇ ਇੱਥੇ ਬੂਹੇ ਚ ਬਹਿ ਜਾ, ਬੈਠੀ ਰਹਿ। ਉਹ ਚੁੱਕੇ ਡਿਟਰਮਿਨਡ ਸੀ, ਵਿਸ਼ਵਾਸ ਬਹੁਤ ਸੀ ਉਹਨੂੰ, ਥੱਕਾ ਪਿਆ ਵਗੇ ਸਰਦੀ ਕਹਿ ਰਹਾ ਸੀ, ਉਹ ਬੈਠੀ ਰਹੀ ਸਾਰੀ ਰਾਤ ਉਸਨੇ ਉਸੇ ਤਰ੍ਹਾਂ ਗੁਜ਼ਾਰ ਦਿੱਤੀ। ਨਾ ਕੋਈ ਘਰੋਂ ਭੂਰਾ ਲਿਆਈ, ਨਾ ਕੋਈ ਕੰਬਲ ਲਿਆਈ, ਨਾ ਕੋਈ ਚਾਦਰ, ਜਿਹੜੀ ਕੋਈ ਚੁਤਹੀ ਉੱਪਰ ਪਈ ਸੀ ਉਹਦੇ ਨਾਲ ਰਾਤ ਗੁਜ਼ਾਰ ਦਿੱਤੀ। ਤੇ ਰਾਜਾ ਸਾਹਿਬ ਜੀ ਪਤਾ ਨੀ ਹੁਣ ਮਾਲਕ ਨੇ, ਉਹ ਤਾਂ ਸਰਕਾਰ ਨੇ, ਹਜ਼ੂਰ ਨੇ, ਉਹ ਬਾਹਰ ਗਏ, ਇਹਨੂੰ ਨੀ ਪਤਾ ਲੱਗਾ ਵਿਚਾਰੇ ਨੂੰ। ਮੁੜੇ ਆਏ ਜਿਸਲੇ ਤਾਂ ਰਾਜਾ ਸਾਹਿਬ ਕਹਿਣ ਲੱਗੇ ਕਰਮੀ ਇੱਥੇ ਬੈਠੀ ਹੈ ਸਾਰੀ ਰਾਤ, ਕਹਿੰਦੀ ਜੀ ਆਪਨੇ ਹੁਕਮ ਕੀਤਾ ਸੀ ਇੱਥੇ ਬੈਠੀ ਹਾਂ, ਜਾ ਘਰ ਜਾ। ਉਸ ਤੋਂ ਬਾਅਦ ਘਰ ਚਲੇ ਗਏ, ਬੜੀ ਸੇਵਾ ਕੀਤੀ, ਇੱਕ ਸਾਲ, ਦੋ ਸਾਲ, ਚਾਰ ਸਾਲ ਹੋਰ ਲੰਘ ਗਏ। ਇੱਕ ਦਿਨ ਬੜੀ ਸੇਵਾ ਕੀਤੀ, ਫਿਰ ਤੇ ਕਹਿਣ ਲੱਗੇ ਜਾ ਪਾਣੀ ਦਾ ਗੜਵਾ ਲਿਆ ਇੱਕ, ਉਹ ਪਾਣੀ ਦੇ ਗੜਵੇ ਨਾਲ ਕਹਿਣ ਲੱਗੇ ਗਾਗੇ ਪਾਣੀ ਦੇ ਰਲਾ ਕੇ ਤੇ ਇਸ਼ਨਾਨ ਕਰ ਲਾ। ਪਾਣੀ ਸਰਦੀਆਂ ਦੇ ਦਿਨ ਪਾਣੀ ਠੰਡਾ, ਪਰ ਹੁਕਮ ਮੰਨ ਕੇ। ਇਸ ਲਈ ਸਤਿਗੁਰੂ ਕਹਿੰਦੇ ਨੇ ਹੁਕਮ ਮੰਨੋ, ਹੁਕਮ ਮੰਨ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਕਹਿਣ ਲੱਗੇ ਵੀ ਅੱਜ ਦੌਲਿਆ ਬੀਬੀ ਕਰਮੀ ਤੁਹਾਨੂੰ ਨਿਹਾਲ ਕਰਨਾ, ਤੁਸੀਂ ਮੇਰੀ ਬੇੜੀ ਦੀ ਸੇਵਾ ਕੀਤੀ ਹੈ। ਇਤਿਹਾਸ ਇਹ ਕਹਿੰਦਾ ਐਸਾ ਚੋਜ ਉਡਾਣਾ ਇੱਕ ਦਿਨ ਕੀਤਾ ਤੇ ਲਗਾਤਾਰ ਚਾਰ ਬੱਚੀਆਂ ਤੋਂ ਬਾਅਦ ਫਿਰ ਉਸਨੂੰ ਇੱਕ, ਦੋ, ਤਿੰਨ ਤੇ ਚਾਰ ਪੁੱਤਰ ਵੀ ਦੇ ਕੇ ਨਿਹਾਲ ਕਰ ਦਿੱਤਾ। ਇਹ ਜਿੱਥੇ ਪਰਮਾਤਮਾ ਦਾ

ಬಹುಶಾಸ್ತ್ರ ಬಹುಶಿವಿರ್ತಿ ಐಕ್ಯ ಸರ್ವಪಿಂಡವಲ್ ಪೂಜ್ಯ ಸನ್ನಾಯಿ ಹರಹರೆ ನಾನಕ ನಾನಂಭವ. ಶ್ರೀ ಗುರು ನಾನಕ್ ದೇವ್ ಮಹಾರಾಜ್ ಸಬ್ ಅವತಾರಾಂ ದಾ ರಿಖಿಯಾ ಮುನಿಯಾಂ ਦਾ ਤੇ ਸੰਤਾਂ ਦਾ ਭਗਤਾਂ ਦਾ ਸਿਧਾਂਤ ਸੰਗਤਾਂ ਨੂੰ ਕਲਯੁਗ ਜੀਵਿਆਂ ਨੂੰ ਸੁਣਾਉਂਦੇ ਆ ਤੇ ਤੁਹਾਡੇ ਵਾਸਤੇ ਜਿਹੜਾ ਕੰਪਲਸਰੀ ਸਬਜੈਕਟ ਹੈ ਮੁੱਖ ਪ੍ਰਯੋਜਨ ਹੈ ਉਹ ਹੈਗਾ ਪਰਮੇਸ਼ਵਰ ਦਾ ਨਾਮ. ਪਰਮੇਸ਼ਵਰ ਦਾ ਨਾਮ ਜਪ ਕੇ ਫਿਰ ਕਿਆ ਹੋਵੇਗਾ? ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ. ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਕੇ ਕਿਆ ਹੋਏਗਾ? ਜਨਮ ਮਰਨ ਕੱਟਿਆ ਜਾਏਗਾ, ਕੇਵਲ ਮੋਕਸ਼ ਦੀ ਪ੍ਰਾਪਤੀ ਤੁਹਾਨੂੰ ਹੋ ਜਾਏਗੀ. ਇਸ ਪ੍ਰਕਾਰ ਸੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 69 ਸਾਲ 10 ਮਹੀਨੇ 10 ਦਿਨ ਉਮਰਾਂ ਹੋਈ ਹੈ. ਉਨੀ ਸੱਤਾਂ ਦੀਪਾਂ ਨਵਾਂ ਖੰਡਾਂ 14 ਲੋਕਾਂ ਵਿੱਚ ਜਾ ਕੇ ਗੰਧਰਵ ਦੇਵ, ਦੇਵ ਗੰਧਰਵ, ਪਿੱਤਰ ਲੋਕ, ਕਰਮ ਲੋਕ, ਅਜਾਨ ਲੋਕ, ਇੰਦਰ ਲੋਕ, ਵਿਸ਼ਨ ਲੋਕ, ਬ੍ਰਹਮਪੁਰੀ, ਸ਼ਿਵਪੁਰੀ ਸਭਨਾਂ ਲੋਕਾਂ ਦੇ ਵਿੱਚ ਮੈਂ ਜਾ ਕੇ ਇਹੋ ਉਪਦੇਸ਼ ਦਿੱਤਾ, ਜਿਸ ਵਕਤ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ. ਉਹ ਪਰਮੇਸ਼ਵਰ ਦਾ ਨਾਮ ਹੈ, ਉਹ ਅੰਤਰਜਾਮੀ ਪਰਮਾਤਮਾ ਦਾ ਨਾਮ ਸਾਰ ਵਸਤੂ. ਜੈਸੇ ਬਦਾਮ ਰੋਗਨ ਵਿੱਚ ਬਦਾਮ ਰੋਗਨ ਬਦਾਮਾਂ ਦਾ ਸਾਰ ਹੁੰਦੀ ਹੈ, ਐਸੇ ਪਰਮਾਤਮਾ ਦਾ ਨਾਮ ਸਭ ਦਾ ਸਾਰ ਵਸਤੂ ਹੈ. ਰਾਮ ਨਾਮ ਉਹਦੇ ਮਹਿੰਗੇ ਹੋ ਜਾਂ ਕੇ ਸਮਝੀ ਕੋਈ ਜੇ ਸਮਿਤ ਸੰਕਟ ਨੂੰ ਕੋਈ ਦਸਤਵਾਰ ਹੋ. ਰਾਮ ਨਾਮ ਦੇ ਬਰੋਬਰ ਸੰਸਾਰ ਕੇ ਵਿੱਚ ਨਾ ਕੋਈ ਵਸਤੂ ਨਹੀਂ ਹੈ. ਜੈਸੇ ਅਕਸਾ ਤੀਰਸ ਪਰ ਸਿੱਖੀ ਹੈ ਜੋ ਵਿਚਾਰ ਚਰੇ ਕਲ ਲਾਸ ਰਹੇ ਹੋ, ਜੈਸੇ ਕੋਟ ਬਸਤਾ ਉਰਦ ਮੁਖੀ ਬਸੰਤਰ ਮੈਂ ਤੰਗ ਦੱਸਦੀ ਹੋ, ਜੈਸੇ ਲੱਖ ਮੇਰ ਕੁਰਸ਼ੇਤਰ ਮੈਂ ਸੁਮੇਰ ਜਾਗ ਭੰਗ ਠਿਓ, ਪੁਨੀ ਅੰਮ੍ਰਿਤ ਨਾਮ ਦੱਸੀ ਕੀਤੀ ਜਨਿਕੇ ਸ੍ਰੀ ਵਾਹਿ. ਇਹ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਲਯੁਗ ਜੀਵਾਂ ਨੂੰ ਦਿੱਤਾ ਹੈ. ਔਰ ਨਾਲ ਇਹ ਵੀ ਦੱਸਿਆ ਹੈ ਜੋ ਚਾਰ ਦੇਹ ਪਰਮੇਸ਼ਵਰ ਨੇ ਬਣਾਏ ਹੈ ਉਹ ਅਪੁਰਸ਼ ਬਾਣੀ ਹੈ. ਇੱਕ ਪੁਰਸ਼ ਬਾਣੀ ਹੁੰਦੀ, ਇੱਕ ਉਪੁਰਸ਼ ਬਾਣੀ ਹੁੰਦੀ, ਜਿਹੜੀ ਜੀਵ ਰਚਿਤ ਬਾਣੀ ਹੁੰਦੀ ਹੈ ਉਹ ਪੁਰਸ਼ ਹੁੰਦੀ. ਉਸ ਵਿੱਚ ਮੈਂ ਸ਼ੰਕੇ ਉੱਤਰ ਲੋਭ ਤਮਾ ਪਕਸ਼ਪਾਤ ਹੋ ਸਕਦਾ ਹੈ, ਜੋ ਪਰਮਾਤਮਾ ਨੇ ਬਾਣੀ ਬਣਾਈ ਹੋਵੇ ਉਸ ਵਿੱਚ ਮੈਂ ਪਕਸ਼ਪਾਤ ਕੋਈ ਨਹੀਂ ਹੁੰਦਾ. ਜਿਹੜਾ ਉਹਦੇ ਤੇ ਨਿਸ਼ਾ ਨਾ ਕਰੇਗਾ ਉਹਦੇ ਵਾਸਤੇ ਨਰਕ ਹੈ. ਜੋ ਰਿਗਵੇਦ, ਯਜੁਰਵੇਦ, ਸ਼ਾਮ ਵੇਦ, ਅਥਰਵਣ ਦੇ ਅੰਤਰਯਾਮੀ ਪਰਮਾਤਮਾ ਨੇ ਬਣਾਇਆ ਹੈ, ਅਪੁਰਸ਼ ਬਾਣੀ ਹੈ. ਇਸ ਦਾ ਜੋ ਸਿਧਾਂਤ ਹੈ ਉਹ ਗੁਰੂ ਸਾਹਿਬ ਕਹਿੰਦੇ ਇਹੋ ਹੀ ਹੈ ਪਰਮੇਸ਼ਵਰ ਦਾ ਨਾਮ ਲਿਖਣਾ. ਚੌਹਾਂ ਵੇਦਾਂ ਦੇ ਵਿੱਚ ਮੈਂ 1 ਲੱਖ ਸ਼ਲੋਕ ਹੈ. ਕੋਈ ਕਰਮ ਕਾਂਡ ਨੂੰ ਕਥਨ ਕਰਦਾ, ਕੋਈ ਉਪਾਸਨਾ ਕਾਂਡ ਨੂੰ ਸ਼ਲੋਕ ਕਥਨ ਕਰਦਾ, ਕੋਈ ਗਿਆਨ ਕਾਂਡ ਨੂੰ ਕਥਨ ਕਰਦਾ, ਸਭ ਪਰਮੇਸ਼ਵਰ ਦੇ ਪਾਸੇ ਲਿਜਾ ਰਹੇ ਹਨ, ਪਰਮਾਤਮਾ ਦੇ ਪਾਸੇ ਚੱਲੇ. ਤੇ ਉਹਨਾਂ ਤੋਂ ਬਾਅਦ ਫਿਰ ਰਿਸ਼ੀਆਂ ਮੁਨੀਆਂ ਨੇ 4 ਉਪਵੇਦ ਬਣਾਏ, ਗਾਂਧਰ ਧਨਰ ਅਰਥ ਉਪਵੇਦ. ਉਹਨਾਂ ਦਾ ਵੀ ਇਹੋ ਹੀ ਸਿਧਾਂਤ ਗੁਰੂ ਨਾਨਕ ਦੇਵ ਨੇ ਦੱਸਿਆ, ਕੇਵਲ ਪਰਮਾਤਮਾ. ਉਹਨਾਂ ਦਾ ਜਿਹੜਾ ਦੇਹ ਹੈ, ਗੇਹ ਹੈ, ਲਕਸ਼ ਹੈ, ਪਰਮ ਪ੍ਰਯੋਜਨ ਹੈ ਉਹ ਪਰਮਾਤਮਾ. ਸਭਨਾਂ ਨਦੀਆਂ ਦਾ ਸਿਧਾਂਤ ਕੀ ਹੈ, ਲਕਸ਼ ਕੀ ਹੈ, ਰਾਤ ਦਿਨ ਕਿੱਥੇ ਤੁਰੀਆਂ ਰਹਿਣੀਆਂ, ਇਹਨਾਂ ਦੇ ਇਹਨਾਂ ਦਾ ਲਕਸ਼ ਸਮੁੰਦਰ ਨੂੰ ਪ੍ਰਾਪਤ ਕਰਨਾ ਹੈ. ਇਸੀ ਪ੍ਰਕਾਰ ਸੇ ਸਭਨਾਂ ਜੀਵਾਂ ਦਾ ਜਿਹੜਾ ਦੇਹ ਹੈ, ਲਕਸ਼ ਹੈ, ਇਹ ਮਨੁੱਖਾ ਦੇਹ ਦੇ ਵਿੱਚ ਨਾ ਪਰਮੇਸ਼ਵਰ ਦੀ ਪ੍ਰਾਪਤੀ ਕਰਨੀ ਹੈ. ਪਰਮਾਨੰਦ ਸਰੂਪ ਕੀ ਪ੍ਰਾਪਤੀ ਪ੍ਰਯੋਜਨ ਗਿਆਨ, ਜਗਤ ਸਮੂਲ ਅਨਰਥਪੂਰਨ ਵਟਾਂਕੀ ਹਥਿਆਰ. ਕ੍ਰਿਸ਼ਨ ਭਗਵਾਨ ਗੀਤਾ ਕੇ ਵਿੱਚ ਮੈਂ ਅਰਜਨ ਨੂੰ ਉਪਦੇਸ਼ ਕਰਦੇ ਹੈ, ਉਹੀ ਉਪਦੇਸ਼ ਨਾਮਦੇਵ ਜੀ ਨੇ ਆਪਣੇ ਸ਼ਬਦ ਕੇ ਵਿੱਚ ਮੈਂ ਦੱਸਿਆ, ਕੇਸਵ ਵਿਚੋਨੀ ਹੈਗੇ ਮੈਂ ਇਹ ਖਿਆਨ ਜੋ. ਕ੍ਰਿਸ਼ਨ ਭਗਵਾਨ ਜੀ ਅਰਜਨ ਨੂੰ ਕਹਿੰਦੇ, ਅਰਜਨ ਤੇਰਾ ਸੰਬੰਧੀ ਸੰਸਾਰ ਕੇ ਵਿੱਚ ਮੈਂ ਕੌਣ ਹੈਗਾ, ਮੇਤੇ ਬਿਨਾਂ ਤੇਰਾ ਸੰਬੰਧੀ ਹੋਰ ਕੌਣ ਹੈ, ਇਹ ਜਿਹੜਾ ਤੂੰ ਸੰਸਾਰ ਵੇਖਦਾ ਇਹ ਮੇਰਾ ਹੀ ਰੂਪ ਹੈ, ਇਹ ਜੋ ਪ੍ਰਪੰਚ ਹੈ ਇਹ ਮੇਰਾ ਹੀ ਰੂਪ ਹੈ, ਮੈਨੂੰ ਹੀ ਆਪਣਾ ਸੰਬੰਧੀ ਸਮਝ, ਮੈਂ ਤੇਰੀ ਕਲਿਆਣ ਕਰਾਂਗਾ, ਤੇਰਾ ਜਨਮ ਮਰਨ ਕੱਟਾਂਗਾ. ਇਸੀ ਪ੍ਰਕਾਰ ਸੇ ਗੀਤਾ ਕੇ ਵਿੱਚ ਮੈਂ ਅਕਸ਼ਰ ਸ਼ਲੋਕ ਹੈ, ਉਹ ਕਿਸ ਨੂੰ ਕਥਨ ਕਰਦਾ, ਪਰਮੇਸ਼ਵਰ ਕੋ, ਪਰਮਾਤਮਾ ਕੋ ਕਥਨ ਕਰਦਾ ਹੈ. ਸ੍ਰੀਮਦ ਭਾਗਵਤ ਕੇ ਵਿੱਚ ਮੈਂ ਵੇਦ ਵਿਆਜ ਨੇ 18,000 ਸ਼ਲੋਕ ਲਿਖਿਆ, ਕਰਮ ਕਾਂਡ, ਉਪਾਸਨਾ ਕਾਂਡ, ਗਿਆਨ ਕਾਂਡ, ਸਭ ਜੀਵਾਂ ਨੂੰ ਪਰਮਾਤਮਾ ਦੇ ਪਾਸੇ ਲਿਜਾ ਰਹੇ, ਪਰਮੇਸ਼ਵਰ ਦੇ ਪਾਸੇ ਲਿਜਾ ਰਹੇ. ਰਾਮਾਇਣ ਕੇ ਵਿੱਚ ਮੈਂ 1 ਕਰੋੜ ਸ਼ਲੋਕ ਹੈ, ਵਾਲਮੀਕ ਨੇ ਬਣਾਇਆ. ਸੰਯੁਗ ਕੇ ਵਿੱਚ ਮੈਂ ਤ੍ਰੇਤਾ ਹਾਲੇ ਸ਼ੁਰੂ ਵੀ ਨਾ ਸੀ ਹੋਇਆ, ਰਾਮਚੰਦਰ ਅਵਤਾਰ ਤੇ ਪਹਿਲਾਂ ਹੀ ਬਣਾਤੀ. ਉਸ ਕੇ ਵਿੱਚ ਮੈਂ ਜਿਤਨੇ ਸ਼ਲੋਕ ਹੈ ਜੀਵਾਂ ਨੂੰ ਪਰਮੇਸ਼ਵਰ ਦੇ ਪਾਸੇ ਦਾ ਉਪਦੇਸ਼ ਕਰ ਰਹੇ ਹਾਂ. 5ਵੇਂ ਪਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਣਾਈ. ਦਰਬਾਰ ਸਾਹਿਬ ਕੇ ਵਿੱਚ ਮੈਂ 8 ਗੁਰੂਆਂ 43 ਤਖਤਾਂ ਦੀ ਬਾਣੀ ਹੈ,
कोई शब्द कोई पंक्ति कोई तुक दसो यदि परमेश्वर के बिना और कोई उपदेश कर दिया। वेद पुराण कर्म पोतियां नाम बिना सब गुरु करना हो। कबीर लूटना है तो लूट ला, राम नाम है लूट, फिर पाशो पे स्थाएंगे प्राण जाएंगे शूट। हरसो हीरा शाद के करे आन की आस, तेनर दोषक जाएगो सत पाखे धर्मदास। कोई पंक्ति ले लो कोई तुक तुक ले लो कोई बाणी ले लो आखा जीना बिसरी मिल जा। ये जो चाने हार जा और सुनी होए, नमा खंडा वे जाने नाल चले सब खोए, चंगा नाद खाए के जस कीर्त जज ले, पर ये तस नजर न आवे तब बात न पूछे के। सुंदर सेज अनेक सुख रस भोगन पूरे, ग्रह सोयन चंदन संगल मोती हीरे, मन विच सुख मानदा कुछ नहीं बिसूरे, पर सोपरा चित न आवे दृष्टा के कीरे। तोतन त्याग तो ही सुन रहे जल प्रेत बखान त्रिया पै जाए, पुत्र पिलित्र सुमित्र सखाए बेगन कारो आए सदा है, पौन पंडार तरे गर जे तक शागत प्राण बगान कहे है, चेत रे चेत चेत महापशु अंत की बारे अकेले ही गए जिसमें कऊ देश को मानते हैं कऊ में ईश को ऐसे बताया है, कोई कहे विष्णु विष्णायक जाए पजे अज्ञा कटे है, बारह हजार विचार अरे जब अंत समय सब ही तय जय है, ताही को ध्यान पर मानिए जो था अब है अब आगे है। उस परमात्मा का ध्यान करो जेरा आद सच जुगाद सच है भी सच नाम खुशी भी सच, आद पूरन मध्य पूरन अंत पूरन परमेश्वर है, आद मध्य अंत पर रसोई और न कोई दिखा लिए जियो। जरा ऐसा परमात्मा है सचिदानंद शुद्ध, उस अंतर जामी परमात्मा ने सब वेद ग्रंथ कथन कर दिया और जिन्हें उपता ऋषि मुनि उन्हें कथन कर दिया कि उस परमात्मा की प्राप्ति करो। वो परमात्मा कैसा है, वो कैसा परमात्मा देखो गुरु नानक देव महाराज का ध्यान। सारिया पे पहला एक आ, सारे श्री गुरु ग्रंथ साहब महाराज की बाणी से पहला एक आ, जागी साहब से पहला एक आ, एक की मतलब है एक परमात्मा। आ सारा सारी दुनिया के आकार नाम दे स्वरूप है, नाम ओंकार का स्वरूप है, ओंकार एक स्वरूप है, सारा प्रपंच एक स्वरूप है, एक सारा प्रपंच निकलता एक रूप है, एक सारा प्रपंच मिलता। जैसे देखो एक दो एक बना लो तो तीन दो होगा, ते तीन एक होगा तीन होगा, चार एक बनाओ चार होगा, भी एक भी सौ एक सौ हो गया, दो हजार एक दो हजार हो गया। देखो जिन्ने एक उन्ने उन्ने गह हिंसे हो जाएंगे, पर वो जिन्ने हिंसे है पजा हिंसे है या सौ हिंसा हैगा वो एक ते बिना है, एक ते बिना कोई हिंसा हैगा, एक ही सारे हिंसा का रूप है। जिन्ने हिंसे एक रूप है, एक हिंसा का रूप है, जिदा जल तरंग का रूप है, तरंग जल का रूप है, सोना भूषण का रूप है, भूषण सोने का रूप है, मृत का घट का रूप है, घट मृत का रूप है, सारा प्रपंच एक एक का रूप, एक परमात्मा का रूप है, एक एक का रूप है, एक संसार का रूप है। इसके बीच में खुद दशमेश पिता जी उपासना गुरु साहब आनंद प्रसाद के बीच में रहते हैं, जैसे एक आग ते कनुका को तो आगे उठे, न्यारे अनारे हुए के फिर आग में मिलाएंगे, जैसे एक तूर ते अनेक तूर पूर्त है, तूर के कनुका सब तूर ही समाएंगे, जैसे एक नर ते तरंग का कोट उपजत है, पान के तरंग सब पान ही कहेंगे, तैसे भी स्वरूप ते अभूत भूत प्रगट हुए, ताही ते उपज सब ताही में समाएंगे। दसवें महाराज सिखा दस दे पाई, उस एक सारा ब्रह्मांड पैदा होंगे, एक रूप है, एक नाले मिलता, एक नाम किसका है ब्रह्म का। क्यों गोरख ते सिद्धा ने गुरु नानक देव महाराज ने पूछा आप दा क्या मत है, आप दा कौन सा रास्ता है, आप की उपदेश करते हैं। महाराज कहते एक परमेश्वर की पूजा करनी, एक अकाल पुरख न मनना, जेरा सब दा अधिष्ठान है, जेरा सब दा आसरा है, जेरा चक्कर चेहनर बन गया दल पात नहीं, जे रूप रंग को कह ना सकते, ऐसा जो परमात्मा है बरनो चेनो बारा, नानी का पाश अधिक से सहारा, ये अखर खर जाएंगे वो अखर में नहीं, ऐसा जो अद्वैत परमात्मा है जिसके बीच में सुजाति विजाति सुगत पेड़ नहीं है, जिसके बीच में देश काल वस्तु
पर शेर नहीं है, जेरा नाम रूप ते रहत है, जेरा थापिया न जाए कीता न होए आपे आप निरंजन सोए। ऐसा जो परमात्मा है उसकी प्राप्ति इस जीव नू कराने वास्ते साडा अवतार हैगा। असि उस परमेश्वर का उपदेश करते हैं, होर किसी वस्तु का असि संसार के विच में उपदेश नहीं करते हैं। जेरा निरपौ ते निर्वैर है, निरपौ ते निर्वैर, ये दो विशेषण वे कटते हैं। ये परमात्मा का स्वरूप लक्षण है, जिहड़ा एक ओंकार सतनाम करता पुरख निरभौ निरवैर परमात्मा का स्वरूप लक्षण है। उसका असली स्वरूप ही समझ लेना, उसे वक्रे नहीं आ गया। इस करके इसका जाप करने से तू तू करता तू हुआ, मुझे मैं रहा न हूं, जब आपका पर का मिट गया जब देखा तब। तो जिन्हें अवतार ऋषि मुनि है, दशे गुरु है, दरबार साहब की बाणी है, वेद है, ग्रंथ है, विशेषतादिक ऋखि मुनि है, कबीर नाम के भगत है, ये सारे परमात्मा के प्रसंग गाँव है, परमेश्वर कथन करते हैं। भाई तुम उस परमेश्वर की प्राप्ति करो।

ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੁਆਰਾ ਆਪਣੇ ਮਨਾਂ ਦੀਆਂ ਤਾਰਾਂ ਜੋੜੀਏ ਗੁਰੂ ਚਰਨਾਂ ਨਾਲ। ਹਜ਼ੂਰ ਤੇ ਕਹਿ ਰਹੇ ਨੇ

ஹர் கபி பதுகாரம் ஹர் கீ பக்த கரேஜ.

ਜੋ ਗੁਰੂ ਦੇ ਸਨਮੁਖ ਰਹਿੰਦਾ। ਜੀਵਨ ਵਿੱਚ ਵੀ ਸੁਗੰਧੀਆਂ ਵੰਡਦੇ ਰਹੇ, ਜੀਵਨ ਵਿੱਚ ਵੀ ਖੇੜੇ ਵੰਡਦੇ ਰਹੇ, ਕਿਉਂਕਿ ਗੁਰਮੁਖ ਦੀ ਟੇਕ ਨਾਮ ਹੈ। ਗੁਰਮੁਖ ਦਾ ਆਸਰਾ ਨਾਮ ਹੈ। ਗੁਰਮੁਖ ਪਰਮਾਤਮਾ ਦੇ ਗੁਣਾਂ ਦੀ ਸੁਗੰਧੀ ਵੰਡਦਾ, ਖੁਸ਼ਬੋ ਵੰਡਦਾ। ਇਹ ਗੁਰਮੁਖ ਦਾ ਦਾਨ ਹੈ। ਗੁਰਮੁਖ ਨਾਮ ਦੇ ਆਸਰੇ ਆਪਣੀ ਮਤ ਨੂੰ, ਆਪਣੇ ਮਨ ਨੂੰ ਨਿਰਮਲ ਰੱਖਦਾ, ਇਹ ਇਸ਼ਨਾਨ ਹੈ। ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਨੇ ਜੀਵਨ ਵਿੱਚ ਪਰਮੇਸ਼ਰ ਦੇ ਗੁਣਾਂ ਦੀ ਸੁਗੰਧੀ ਵੰਡੀ, ਨਾਮ ਦੀ ਟੇਕ ਰੱਖ। ਕੋਈ ਸਮਾਂ ਸੀ ਕਿਸੇ ਪਾਸੋਂ ਸੁਗੰਧੀ ਆ ਰਹੀ ਸੀ, ਕਿਸੇ ਨੇ ਆ ਕੇ ਪੁੱਛਿਆ ਤੇਰੇ ਪਾਸੋਂ ਸੁਗੰਧੀ ਆ ਰਹੀ, ਬੜੀ ਮਹਿਕ ਹੈ, ਤੇਰੇ ਕੋਲ ਕੀ ਵਸਤੂ ਹੈ ਜਿਸ ਵਸਤੂ ਕਰਕੇ ਸੁਗੰਧੀ ਆ ਰਹੀ? ਜਿਸ ਪਾਸੋਂ ਸੁਗੰਧੀ ਆ ਰਹੀ ਸੀ ਉਸਨੇ ਕਿਹਾ ਮੇਰੇ ਪਾਸ ਗੁਲਾਬ ਦਾ ਫੁੱਲ ਹੈ। ਉਸਨੇ ਗੁਲਾਬ ਦਾ ਫੁੱਲ ਦਿਖਾਇਆ, ਵੇਖਣ ਵਾਲੇ ਨੇ ਵੇਖੇ।

ਬੜਾ ਪ੍ਰਸੰਨ ਹੋਇਆ ਗੁਲਾਬ ਦੇ ਫੁੱਲ ਨੂੰ ਵੇਖ ਕੇ। ਪਰ ਸਮਾਂ ਬੀਤ ਗਿਆ, ਕਾਫੀ ਸਮਾਂ ਲੰਘ ਗਿਆ। ਫਿਰ ਉਸਦੇ ਕੋਲੋਂ ਸੁਗੰਧੀ ਆ ਰਹੀ ਸੀ। ਫਿਰ ਉਸਨੇ ਪੁੱਛਿਆ, ਅੱਗੇ ਤੂੰ ਮੈਨੂੰ ਗੁਲਾਬ ਦਾ ਫੁੱਲ ਦਿਖਾਇਆ ਸੀ, ਮੈਂ ਵੇਖਿਆ ਸੀ, ਮੈਂ ਉਸਦਾ ਰੰਗ ਵੇਖਿਆ ਸੀ, ਮੈਂ ਉਸਦੀ ਸੁਗੰਧੀ ਸੁੰਘਦਾ ਸੀ। ਅੱਜ ਤੇਰੇ ਪਾਸ ਗੁਲਾਬ ਦਾ ਫੁੱਲ ਨਜ਼ਰ ਨਹੀਂ ਆਉਂਦਾ, ਤੂੰ ਮੈਨੂੰ ਦਿਖਾ ਨਹੀਂ ਸਕਦਾ, ਪਰ ਤੇਰੇ ਪਾਸੋਂ ਅੱਜ ਵੀ ਸੁਗੰਧੀ ਆ ਰਹੀ ਹੈ। ਇਹ ਸੁਗੰਧੀ ਕਿੱਥੋਂ ਆ ਰਹੀ? ਸੁਗੰਧੀ ਜਿਸ ਪਾਸੋਂ ਆ ਰਹੀ ਸੀ, ਉਸਨੇ ਕਿਹਾ, ਪਹਿਲਾਂ ਠੀਕ ਹੈ, ਮੇਰੇ ਪਾਸ ਗੁਲਾਬ ਦਾ ਫੁੱਲ ਸੀ, ਮੈਂ ਤੈਨੂੰ ਦਿਖਾਇਆ ਸੀ, ਤੂੰ ਵੇਖਿਆ ਸੀ, ਹੁਣ ਉਹ ਮੈਂ ਗੁਲਾਬ ਦਾ ਫੁੱਲ ਨਹੀਂ ਵਿਖਾ ਸਕਦਾ, ਮੇਰੇ

ਜੋ ਉਹਨਾਂ ਨੇ ਜੀਵਨ ਵਿੱਚ ਸੁਗੰਧੀ ਵੰਡੀ ਸੀ। ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਵੀ ਕਾਫੀ ਸਮੇਂ ਤੋਂ ਬਾਅਦ, ਕਿਤਨੇ ਸਾਲ ਬੀਤਣ ਤੋਂ ਬਾਅਦ ਵੀ, ਸੈਂਕੜਿਆਂ ਸਾਲ ਬੀਤਣ ਤੋਂ ਬਾਅਦ ਵੀ ਸੁਗੰਧੀ ਆਉਂਦੀ ਰਹਿੰਦੀ ਹੈ। ਪ੍ਰਭੂ ਸਤਨਾਮ ਸ੍ਰੀ ਉਹ ਜੀਵਨ ਵਿੱਚ ਵੀ ਪ੍ਰਵਾਨ ਸਨ, ਸੁਗੰਧੀਆਂ ਵੰਡਦੇ ਰਹੇ। ਸਰੀਰ ਛੱਡਣ ਤੋਂ ਬਾਅਦ ਵੀ ਪ੍ਰਵਾਨ ਸੁਗੰਧੀ ਵੰਡ ਰਹੇ ਨੇ। ਇਹ ਸੁਗੰਧੀ ਕਿਹੜੀ ਸੀ? ਉਹਨਾਂ ਦੇ ਜੀਵਨ ਵਿੱਚ ਵੀ ਸੁਗੰਧੀ ਸੀ ਗੁਰਪ

ਉਹ ਪਰਮੇਸ਼ਰ ਦੇ ਗੁਣਾਂ ਦੀ ਸੁਗੰਧੀ ਵੰਡਦੇ ਸਨ। ਸਰੀਰ ਛੱਡਣ ਤੋਂ ਬਾਅਦ ਵੀ ਉਹਨਾਂ ਦੀਆਂ ਸੁਗੰਧੀਆਂ ਸਤਸੰਗਤ ਵਿੱਚ ਗੁਰਪ੍ਰਸਾਦ ਕਰਕੇ ਹਨ। ਜਪੋ ਸਤਨਾਮ ਸ੍ਰੀ, ਅੱਜ ਵੀ ਗੁਰਪ੍ਰਸਾਦ ਕਰਕੇ। ਇਹ ਗੁਰਪ੍ਰਸਾਦ ਸੀ ਜੋ ਉਹਨਾਂ ਦੀ ਸ਼ਬਦ ਦੀ ਕਮਾਈ, ਉਹ ਸ਼ਬਦ ਦੀਆਂ ਕਮਾਈ ਦੀਆਂ ਸੁਗੰਧੀਆਂ ਉਹ ਜੀਵਨ ਯਾਤਰਾ ਚ ਵੰਡਦੇ ਰਹੇ। ਸਰੀਰ ਛੱਡਣ ਤੋਂ ਬਾਅਦ ਵੀ ਉਹਨਾਂ ਨੂੰ ਯਾਦ ਕਰਨ ਵਾਲੇ ਅੱਜ ਵੀ ਸੁਗੰਧੀਆਂ ਲੈ ਰਹੇ ਨੇ। ਸਤਨਾਮ ਸ੍ਰੀ, ਤਾਂ ਹੀ ਉਹ ਕਹਿ ਰਹੇ ਨੇ

ਨੂੰ ਟਾਣੀਆਂ, ਟਾਣੀਆਂ ਨੂੰ ਪੱਤੇ ਲੱਗਦੇ ਨੇ, ਪੱਤਿਆਂ ਵਿੱਚ ਫੁੱਲ ਸੋਹਣੇ, ਇਹਨਾਂ ਫੁੱਲਾਂ ਨੇ ਫਲ ਬਣਨਾ ਹੁੰਦਾ। ਟਾਣੀਆਂ ਵਿੱਚ ਰਸ ਹੈ, ਟਾਣੀਆਂ ਵਿੱਚ ਜੀਵਨ ਹੈ, ਪਰ ਉਹ ਟਾਣੀਆਂ ਜਿਹੜੀਆਂ ਬ੍ਰਿਕਸ਼ ਨਾਲ ਜੁੜੀਆਂ ਰਹਿੰਦੀਆਂ, ਬ੍ਰਿਕਸ਼ ਨਾਲੋਂ ਨਹੀਂ ਟੁੱਟਦੀਆਂ, ਉਹ ਕਦੇ ਮੁਰਦਾ ਨਹੀਂ ਹੁੰਦਾ, ਉਹਨਾਂ ਵਿੱਚ ਰਸ ਰਹਿੰਦੇ। ਪਰ ਉਸੇ ਬ੍ਰਿਕਸ਼ ਦੀ ਟਾਹਣੀ ਟਾਹਣੀਆਂ ਨਾਲੋਂ ਕੋਈ ਤੋੜ ਲਵੇ, ਬੇਸ਼ੱਕ ਚੰਗੇ ਤੇਸੇ ਨਾਲ ਤਰਾਸ ਵੀ ਲਵੇ, ਉਸ ਦੀਆਂ ਗੰਢਾਂ ਵੀ ਪੰਨ ਲਵੇ, ਕੂਲੀ ਤਾਂ ਹੋ ਜਾਏਗੀ, ਲੇਕਿਨ ਉਸਨੂੰ ਕੋਈ ਫਿਰ ਟਾਹਣੀ ਨਹੀਂ ਕਹਿੰਦਾ। ਉਸ ਨੂੰ ਸਾਰੇ ਕਹਿੰਦੇ ਨੇ ਸੋਟੀ। ਜਿਹੜੀ ਬ੍ਰਿਕਸ਼ ਨਾਲ ਜੁੜੀ ਹੋਈ ਹੈ ਉਹ ਅਜੇ ਵੀ ਟਾਣੀ, ਜਿਹੜੀ ਬ੍ਰਿਕਸ਼ ਨਾਲ ਟੁੱਟ ਗਈ ਉਹ ਬਣ ਗਈ ਸੋਟੀ। ਹੁਣ ਸੋਟੀ ਵਿੱਚ ਜੀਵਨ ਨਹੀਂ, ਹੁਣ ਸੋਟੀ ਮੁਰਦਾ, ਹੁਣ ਸੋਟੀ ਨੂੰ ਪੱਤੇ ਨਹੀਂ ਲੱਗ ਸਕਦੇ, ਹੁਣ ਸੋਟੀ ਨੂੰ ਫੁੱਲ ਨਹੀਂ ਲੱਗ ਸਕਦੇ, ਹੁਣ ਸੋਟੀ ਨੂੰ ਫਲ ਨਹੀਂ ਲੱਗ ਸਕਦਾ। ਪਰ ਜਿਹੜੀ ਟਾਹਣੀ ਅਜੇ ਵੀ ਬ੍ਰਿਕਸ਼ ਨਾਲ ਜੁੜੀ ਹੋਈ ਹੈ, ਪੱਤ ਚੜ ਆ ਸਕਦੀ ਹੈ, ਪੱਤੇ ਚੜ ਸਕਦੇ ਨੇ, ਲੇਕਿਨ ਅੰਦਰੋਂ ਅੰਦਰੋਂ ਰਸ ਲਹਿ ਲੈ ਕੇ ਬਸੰਤ ਰੁੱਤੇ ਫੇਰ ਹਰੀ ਹੋ ਸਕਦੀ ਹੈ, ਜਦੋਂ ਸਤਨਾਮ ਸ਼੍ਰੀ, ਕਿਉਂਕਿ ਉਹ ਬ੍ਰਿਕਸ਼ ਨਾਲ ਜੁੜੀ ਹੋਈ। ਜਨਮ ਤਾਂ ਉਸ ਟਾਹਣੀ ਦਾ ਵੀ ਬ੍ਰਿਕਸ਼ ਤੋਂ ਹੋਇਆ, ਜਨਮ ਉਸ ਸੋਟੀ ਦਾ ਵੀ ਬ੍ਰਿਕਸ਼ ਤੋਂ ਹੋਇਆ। ਸੋਟੀ ਨੇ ਆਪਣਾ ਜਨਮ ਵਿਗਾੜ ਲਿਆ ਬ੍ਰਿਕਸ਼ ਨਾਲੋਂ ਟੁੱਟ ਕੇ, ਇੱਕ ਟਾਹਣੀ ਸੋਟੀ ਬਣ ਗਈ, ਜਨਮ ਤਾਂ ਉਸਦਾ ਵੀ ਹੋਇਆ ਸੀ ਉਸੇ ਟਾਹਣੀ ਵਾਂਗ, ਪਰ ਉਹ ਆਪਣਾ ਜਨਮ ਬਰਬਾਦ ਕਰ ਗਈ, ਉਸਦਾ ਆਉਣਾ ਨਿਸ਼ਫਲ ਚਲਾ ਗਿਆ। ਪਰ ਜਿਹੜੀ ਟਾਹਣੀ ਜੁੜੀ ਰਹੀ ਉਸਨੇ ਆਪਣਾ ਜਨਮ ਸਵਾਰ ਲਿਆ। ਜਪੋ ਸਤਨਾਮ ਸ਼੍ਰੀ। ਜਿਹੜੇ ਪਰਮੇਸ਼ਰ ਨਾਲੋਂ ਟੁੱਟ ਜਾਂਦੇ ਨੇ ਉਹਨਾਂ ਨੂੰ ਮਨੁੱਖ ਨਹੀਂ ਕਹਿੰਦੇ, ਉਹਨਾਂ ਨੂੰ ਮਨਮੁੱਖ ਕਹਿੰਦੇ ਨੇ। ਜਿਹੜੇ ਪਰਮੇਸ਼ਰ ਨਾਲ ਟੁੱਟ ਜਾਂਦੇ ਨੇ ਉਹਨਾਂ ਨੂੰ ਸਾਕਤ ਕਹਿੰਦੇ ਨੇ, ਤੇ ਜਿਹੜੇ ਪਰਮੇਸ਼ਰ ਨਾਲ ਜੁੜੇ ਰਹਿੰਦੇ ਨੇ ਉਹਨਾਂ ਨੂੰ ਗੁਰਮੁਖ ਕਹਿੰਦੇ ਨੇ। ਗੁਰਮੁਖ ਵਿੱਚ ਜੀਵਨ ਹੈ ਕਿਉਂਕਿ ਪਰਮੇਸ਼ਰ ਨਾਲ ਜੁੜਿਆ ਹੋਇਆ। ਗੁਰਮੁਖ ਨੂੰ ਸ਼ੁਭ ਗੁਣ ਲੱਗਣਗੇ ਕਿਉਂਕਿ ਉਹ ਪਰਮੇਸ਼ਰ ਨਾਲ ਜੁੜਿਆ ਹੋਇਆ। ਤੇ ਜਿਹੜਾ ਸਾਕਤ ਹੈ, ਸਾਕਤ ਹੈ ਮੁਰਦਾ, ਮਨਮੁਖ ਮੁਰਦਾ, ਮਨਮੁਖ ਜੀਵਨ ਨਹੀਂ, ਮਨਮੁਖ ਵਿੱਚ ਰਸ ਨਹੀਂ, ਮਨਮੁਖ ਕਿਸੇ ਨੂੰ ਗੁਣਾਂ ਦੀ ਠੰਡੀ ਛਾਂ ਨਹੀਂ ਦੇ ਸਕਦਾ, ਤੇ ਉਹ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਉਹ ਟੁੱਟ ਚੁੱਕਿਆ। ਅੱਜ ਸਤਿਗੁਰੂ ਕਹਿ ਰਹੇ ਨੇ ਮਨਮੁਖ ਜਨਮ ਮਰਾ, ਜਨਮ ਤਾਂ ਉਸਦਾ ਵੀ ਜਿਵੇਂ ਮਨੁੱਖਾਂ ਵਾਂਗੂ ਹੁੰਦਾ ਹੋਇਆ ਸੀ, ਪਰ ਇੱਕ ਮਨੁੱਖ ਨੇ ਗੁਰਮੁਖ ਬਣ ਕੇ ਆਪਣਾ ਜਨਮ ਸਵਾਰ ਲਿਆ, ਇੱਕ ਮਨੁੱਖ ਨੇ ਪਰਮੇਸ਼ਰ ਨਾਲੋਂ ਟੁੱਟ ਕੇ ਮਨਮੁਖ ਬਣ ਕੇ ਆਪਣਾ ਜਨਮ ਹੀ ਵਿਗਾੜ

ਬੰਸਰੀ ਵੱਜਦੀ ਵਜਾਉਣ ਵਾਲਾ ਬੰਸਰੀ ਵਜਾਉਂਦਾ ਹੈ ਵਜਾਈ ਜਾਂਦੀ ਬੰਸਰੀ ਵੱਜੀ ਜਾਂਦੀ ਵਜਾਉਣ ਵਾਲਾ ਵਜਾਈ ਜਾ ਰਿਹਾ ਵਜਾਉਣ ਵਾਲੇ ਨੂੰ ਵਜਾਉਂਦਿਆਂ ਵਜਾਉਂਦਿਆਂ ਨਾ ਤਾਂ ਖਾਣ ਦੀ ਭੁੱਖ ਨਾ ਕੋਈ ਪਿਆਸ ਦਿਖਾਈ ਦਿੰਦੀ ਨਾ ਪਤਾ ਚੱਲਦਾ ਇਸਨੇ ਆਰਾਮ ਵੀ ਕਰਨਾ ਬੰਸਰੀ ਵੱਜਦੀ ਜਾ ਰਹੀ ਵਜਾਉਣ ਵਾਲਾ ਵਜਾਈ ਜਾ ਰਿਹਾ ਪਰ ਇਉਂ ਲੱਗਦਾ ਹੁਣ ਤਾਂ ਬੰਸਰੀ ਵਜਾਉਣ ਵਾਲੇ ਨੂੰ ਵਜਾਉਣ ਲੱਗ ਪਈ ਸਤਨਾਮ ਸ਼੍ਰੀ ਵਜਾਉਣ ਵਾਲਾ ਬੰਸਰੀ ਵਿੱਚ ਹੀ ਗਵਾਚ ਗਿਆ ਵਾਜਾ ਵਜਾਉਣ ਵਾਲਾ ਵਾਜਾ ਵਜਾਉਂਦਾ ਸੀ ਵਜਾਉਂਦਿਆਂ ਵਜਾਉਂਦਿਆਂ ਉਹ ਲੱਗਿਆ ਹੁਣ ਤਾਂ ਵਾਜਾ ਵਜਾਉਣ ਵਾਲੇ ਨੂੰ ਵਜਾਉਣ ਲੱਗ ਗਿਆ ਵਜਾਉਣ ਵਾਲਾ ਗਵਾਚ ਗਿਆ ਕੋਈ ਸ਼ਬਦ ਦਾ ਅਭਿਆਸ ਕਰਦਾ ਸੀ ਗੁਰੂ ਦੇ ਦਿੱਤੇ ਗੁਰਮੰਤਰ ਦਾ ਅਭਿਆਸ ਕਰਦਾ ਸੀ ਕੋਈ ਗੁਰੂ ਦੇ ਦਿੱਤੇ ਹੋਏ ਸ਼ਬਦ ਦਾ ਅਭਿਆਸ ਕਰਦਾ ਸੀ ਕਰਦਾ ਹੀ ਗਿਆ ਕਰਦਾ ਹੀ ਗਿਆ ਕਰਦਾ ਹੀ ਗਿਆ ਇਉਂ ਲੱਗਿਆ ਹੁਣ ਤਾਂ ਸ਼ਬਦ ਅਭਿਆਸੀ ਨੂੰ ਅਭਿਆਸ ਕਰਾਉਣ ਲੱਗ ਪਿਆ ਜਦੋਂ ਸਤਨਾਮ ਸ਼੍ਰੀ ਵਾਹਿ ਉਹ ਅਭਿਆਸ ਕਰਨ ਵਾਲਾ ਗੁਰ ਸ਼ਬਦ ਵਿੱਚ ਹੀ ਗਵਾਚ ਗਿਆ ਸਮਾ ਗਿਆ ਅਭਿਆਸ ਕਰਨ ਵਾਲਾ ਜੀਰੋ ਬਣ ਗਿਆ ਅਭਿਆਸ ਕਰਨ ਵਾਲੇ ਦੀ ਮੈਂ ਮਰ ਗਈ ਜਿਸ ਦੀ ਮੈਂ ਮਰ ਜਾਏ ਉਹ ਤਾਂ ਕਦੇ ਨਹੀਂ ਮਰਦਾ ਜੇ ਸਤਨਾਮ ਸ਼੍ਰੀ ਮਰਦੇ ਉਹ ਨੇ ਜਿਨ੍ਹਾਂ ਦੀ ਜੀਵਨ ਵਿੱਚ ਮੈਂ ਨਹੀਂ ਮਰੀ ਉਹ ਤਾਂ ਜਿਉਂਦਾ ਹੀ ਮਰ ਜਾਂਦੇ ਤੇ ਜਿਨ੍ਹਾਂ ਨੇ ਜੀਵਨ ਵਿੱਚ ਗੁਰ ਸ਼ਬਦ ਦਾ ਅਭਿਆਸ ਕਰਕੇ ਜਿਨ੍ਹਾਂ ਦੇ ਜੀਵਨ ਸ਼ਬਦ ਨੇ ਅਭਿਆਸੀ ਨੂੰ ਅਭਿਆਸ ਤੇ ਲਗਾ ਕੇ ਉਹਨਾਂ ਦੀ ਮੈਂ ਮਾਰ ਦਿੱਤੀ ਉਹ ਮੁੜ ਕੇ ਕਦੇ ਨਹੀਂ ਮਰੇ ਸ਼ਬਦ ਮਰੋ ਫਿਰ ਜੀਵ ਸਦ ਹੀ ਬਹੁਰ ਮਰਨ ਨਾ ਹੋਈ ਅੱਜ ਸਤਿਗੁਰੂ ਉਹੀ ਗੱਲ ਕਹਿ ਰਹੇ ਜਿਹੜੇ ਗੁਰੂ ਦੇ ਸ਼ਬਦ ਵਿੱਚ ਸਮਾ ਗਏ ਉਹਨਾਂ ਨੂੰ ਮਰਿਆ ਹੋਇਆ ਨਾ ਆਖਣਾ ਜਦੋਂ ਸਤਨਾਮ ਸ਼੍ਰੀ ਕਦੇ ਭੁੱਲ ਕੇ ਵੀ ਕਿਸੇ ਗੁਰਮੁਖ ਨੂੰ ਨਾ ਕਹਿਣਾ

0: ਗੁਰੂ ਹਰਿਰਾਏ ਸਾਹਿਬ ਜੀ ਗੁਰਸਿੱਖਾਂ ਨੂੰ ਸਮਝਾਉਂਦੇ,
1: ਕਦੇ ਗੁਰਮੁਖ ਨੂੰ ਨਾ ਕਹਿਣਾ ਮਰ ਗਿਆ, ਗੁਰਮੁਖ ਨੂੰ ਕਿਹਾ ਕਰੋ ਅਕਾਲ ਚਲਾਣਾ ਕਰ ਗਿਆ ਜਦ ਸਤਨਾਮ ਸ਼੍ਰੀ।
0: ਸਿੱਖਾਂ ਨੇ ਪੁੱਛਿਆ
1: ਮਹਾਰਾਜ ਇਹ ਕਿਉਂ? ਕਹਿੰਦੇ ਜੋ ਮਰ ਜਾਂਦੇ ਨੇ ਜਮਾਂ ਦੇ ਕਰ ਜਾਂਦੇ ਨੇ, ਜੋ ਅਕਾਲ ਚਲਾਣਾ ਕਰ ਗਿਆ ਉਹ ਗੁਰਮੁਖ ਅਕਾਲ ਦੇ ਕਰ ਗਿਆ ਜਦ ਸਤਨਾਮ ਸ਼੍ਰੀ। ਗੁਰਮੁਖ ਅਕਾਲ ਦੇ ਕਰ ਗਿਆ,
0: ਮਰਿਆ ਹੋਇਆ ਨਾ ਗੁਰਮੁਖ ਨੂੰ ਕਦੇ ਨਾ ਆਖਣਾ।

ਉਹਨਾਂ ਦਾ ਆਉਣਾ ਸਫਲ ਕਰ ਗਈ। ਜਿਨ੍ਹਾਂ ਨੇ ਜੀਵਨ ਯਾਤਰਾ ਕਰਦੇ ਸਮੇਂ ਗੁਰੂ ਦੀ ਸੋਚ ਅਪਣਾ ਲਈ, ਗੁਰੂ ਦਾ ਸੁਭਾਅ ਅਪਣਾ ਲਿਆ, ਗੁਰੂ ਦੀ ਮੱਤ ਅਪਣਾਈ, ਗੁਰੂ ਦੀ ਸੋਚ ਗੁਰੂ ਦਾ ਸ਼ਬਦ ਏ, ਗੁਰੂ ਦੀ ਮੱਤ ਗੁਰੂ ਦਾ ਸ਼ਬਦ ਏ, ਗੁਰੂ ਦਾ ਸੁਭਾਅ ਗੁਰੂ ਦਾ ਸ਼ਬਦ ਏ, ਗੁਰੂ ਦਾ ਸੰਗ ਗੁਰੂ ਸ਼ਬਦ ਦਾ ਸੰਗ ਏ। ਜਿਨ੍ਹਾਂ ਨੇ ਇਹ ਸੋਚ ਅਪਣਾਈ ਉਹਨਾਂ ਅੰਦਰ ਗੁਰ ਸ਼ਬਦ ਵਰਤ ਗਿਆ, ਜਿਨ੍ਹਾਂ ਅੰਦਰ ਗੁਰ ਸ਼ਬਦ ਵਰਤ ਗਿਆ ਉਹ ਜੀਵਨ ਯਾਤਰਾ ਵਿੱਚ ਗੁਰੂ ਸ਼ਬਦ ਦੇ ਆਸਰੇ ਉਹ ਆਪਣਾ ਜਨਮ ਵੀ ਸਫਲ ਕਰ ਗਏ। ਜੀਵਨ ਯਾਤਰਾ ਵਿੱਚ ਗੁਰ ਸ਼ਬਦ ਦੇ ਆਸਰੇ ਉਹ ਆਪਣਾ ਜੀਵਨ ਵੀ ਸਫਲ ਕਰ ਗਏ। ਜੀਵਨ ਯਾਤਰਾ ਵਿੱਚ ਗੁਰ ਸ਼ਬਦ ਦੇ ਆਸਰੇ ਆਪਣੇ ਜਿਉਂਦਿਆਂ ਹੀ ਆਪਣਾ ਮਰਨਾ ਸਫਲ ਕਰਕੇ। ਜਪੋ ਸਤਨਾਮ ਸ਼੍ਰੀ। ਸੰਸਾਰ ਦੇ ਲੋਕੀ ਇਹ ਸੋਚੀ ਬੈਠੇ ਨੇ ਕਿ ਮਰਨਾ ਮਰਨ ਤੋਂ ਬਾਅਦ ਸਫਲ ਹੁੰਦਾ ਹੈ। ਸਤਿਗੁਰੂ ਕਹਿੰਦੇ ਨਹੀਂ, ਗੁਰਮੁਖਾਂ ਨੇ ਤਾਂ ਆਪਣੇ ਜਿਉਂਦਿਆਂ ਹੀ ਆਪਣਾ ਮਰਨਾ ਆਪ ਸਵਾਰ ਜਾਂਦੇ ਨੇ। ਜਪੋ ਸਤਨਾਮ ਸ਼੍ਰੀ ਭਾਈ। ਜਿਉਂਦਿਆਂ ਹੀ ਮਰਨਾ ਸਵਾਰ ਗਏ, ਫਿਰ ਤਾਂ ਉਹਨਾਂ ਦਾ ਜਨਮ ਪ੍ਰਵਾਨ ਹੋ ਗਿਆ। ਜਿਹੜੇ ਜਨਮ ਵੀ ਸਵਾਰ ਗਏ, ਜੀਵਨ ਵੀ ਸਵਾਰ ਗਏ, ਜਿਉਂਦਿਆਂ ਹੀ ਆਪਣਾ ਮਰਨਾ ਸਵਾਰ ਗਏ। ਉਹ ਜਾਣਦੇ ਸੀ ਮਰਨਾ ਕਿਵੇਂ ਸਵਾਰਿਆ ਜਾਂਦਾ। ਗੁਰੂ ਸ਼ਬਦ ਦੇ ਆਸਰੇ ਉਹਨਾਂ ਨੂੰ ਸਾਹਿਬ ਨਹੀਂ ਵਿਸਰਿਆ। ਜਪੋ ਸਤਨਾਮ ਸ਼੍ਰੀ। ਪਰਮੇਸ਼ਰ ਨਹੀਂ ਵਿਸਰਿਆ, ਮਰਨਾ ਉਹਨਾਂ ਦਾ ਹੀ ਸਵਾਰਿਆ ਜਾਂਦਾ।

ਤੇ ਮਾਲੀ ਦੀ ਨਜ਼ਰ ਨਹੀਂ, ਮਾਲੀ ਦੀ ਨਜ਼ਰ ਵੀ ਨਹੀਂ। ਆਪ ਹੁਜਰੇ ਬੂਟੇ ਉਗ ਪੈਂਦੇ, ਇੱਕ ਦੂਸਰੇ ਦੇ ਅੰਦਰ ਇਸ ਤਰ੍ਹਾਂ ਫਸ ਜਾਂਦੇ ਨੇ, ਰਸਤੇ ਦੇ ਰਾਹ ਵੀ ਰੋਕ ਲੈਂਦੇ ਨੇ, ਜੰਗਲ ਦੇ ਰਾਹ ਵੀ ਰੋਕ ਲੈਂਦੇ। ਇਸ ਤਰ੍ਹਾਂ ਬੇਤਰਤੀਬੇ ਬੂਟੇ ਸੰਘਣੇ, ਉਹਨਾਂ ਦੇ ਅੰਦਰ ਖਤਰਨਾਕ ਲੁਟੇਰੇ ਵੀ ਲੁਕੇ ਰਹਿੰਦੇ, ਖਤਰਨਾਕ ਜਾਨਵਰ ਵੀ ਪਨਾਹ ਲਈ ਬੈਠੇ। ਲੋਕੀ ਡਰਦੇ ਜੇ ਜੰਗਲ ਵਿੱਚ ਜਾਣ, ਜੰਗਲ ਦੇ ਬੂਟਿਆਂ ਦੀ ਛਾਂ ਛਾਂ, ਆਈ ਹੋਈ ਹਵਾ, ਉਹਨਾਂ ਪੱਤਿਆਂ ਦਾ ਝੁਲਣਾ ਵੀ ਡਰਾਉਂਦਾ ਹੈ। ਹੋ ਸਕਦਾ ਉਹਨਾਂ ਨੂੰ ਫੁੱਲ ਵੀ ਲੱਗਦੇ ਹੋਣ ਬੂਟਿਆਂ ਨੂੰ, ਪਰ ਕੋਈ ਸੁੰਘਣ ਨਹੀਂ ਜਾਂਦਾ। ਸਭ ਸਤਨਾਮ ਸ਼੍ਰੀ। ਪਰ ਕਦੇ ਕਿਸੇ ਬਗੀਚੇ ਚ ਜਾ ਕੇ ਦੇਖ, ਜਿਹਨਾਂ ਨੂੰ ਮਾਲੀ ਸਿੰਜਦਾ, ਜਿਹਨਾਂ ਤੇ ਮਾਲੀ ਦੀ ਨਜ਼ਰ ਹੈ, ਪੱਤੇ ਪੱਤੇ ਤੇ ਡਾਲੀ ਡਾਲੀ ਦੀ ਮਾਲੀ ਨੂੰ ਖਬਰ ਹੈ, ਉਹਨਾਂ ਚ ਲੋਕੀ ਸੈਰ ਕਰਨ ਜਾਂਦੇ ਨੇ, ਬਗੀਚਿਆਂ ਆਨੰਦ ਲੈਣ ਜਾਂਦੇ, ਉਹਨਾਂ ਦੇ ਖੇੜੇ ਦੇਖਣ ਜਾਂਦੇ ਨੇ, ਸੁਗੰਧੀਆਂ ਸੁੰਘਣ ਜਾਂਦੇ ਨੇ, ਕਿਉਂਕਿ ਉਹ ਤਰਤੀਬ ਵਿੱਚ ਨੇ, ਮਾਲੀ ਦੀ ਦਿੱਤੀ ਹੋਈ ਤਰਤੀਬ ਚ ਰਹਿੰਦੇ ਨੇ। ਮਨਮੁਖ

ਨਹੀਂ ਵਿਸਾਰਿਆ। ਗੁਰ ਸ਼ਬਦ ਦੀ ਕਮਾਈ ਕਰਦੇ ਰਹੇ, ਸਿਰਫ ਆਪ ਵੀ ਕਰਦੇ ਸੀ ਤੇ ਦੂਸਰਿਆਂ ਨੂੰ ਵੀ ਕਰਾਉਂਦੇ ਰਹੇ। ਸਰੀਰ ਛੱਡ ਗਏ, ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਵੀ ਫਿਰ ਸੰਗਤਾਂ ਦੇ ਇਕੱਠ ਹੋਏ। ਉਹਨਾਂ ਇਕੱਠਾਂ ਵਿੱਚ ਫਿਰ ਗੁਰਸ਼ਬਦ ਦੀ ਕਮਾਈ, ਫਿਰ ਗੁਰਸ਼ਬਦ ਦਾ ਆਸਰਾ ਲੈ ਕੇ ਫਿਰ ਯਾਦ ਬਣ ਗਈ ਪਰਮੇਸ਼ਰ ਦੀ। ਇਸ ਦਾ ਭਾਵ ਜਿਉਂਦਿਆਂ ਵੀ ਨਹੀਂ ਵਿਸਾਰਿਆ, ਅੱਜ ਉਹਨਾਂ ਦੀ ਯਾਦ ਮਨਾਉਣ ਵਾਲੇ ਉਹਨਾਂ ਦੀ ਯਾਦ ਮਨਾਉਂਦੇ ਨੇ, ਪਰ ਯਾਦ ਕਰਦੇ ਨੇ ਪਰਮੇਸ਼ਰ ਨੂੰ। ਤਪ ਸਤਨਾਮ ਸ਼੍ਰੀ ਯਾਦ ਕਰਦੇ ਨੇ ਪਰਬ੍ਰਹਮ ਨੂੰ। ਤਾਂ ਕਹਿ ਰਹੇ

ਬ੍ਰਿਕਸ਼ਾਂ ਟਾਣੀਆਂ ਤੇ ਪੱਤੇ ਤੇ ਫੁੱਲ ਆਉਂਦੇ ਨੇ, ਫੁੱਲਾਂ ਨੇ ਫਲ ਬਣਨਾ ਹੁੰਦਾ, ਪਰ ਫੁੱਲ ਉਹ ਫਲ ਬਣ ਸਕਦੇ ਨੇ ਜਿਹੜੇ ਝੱਖੜਾਂ ਤੇ ਤੂਫਾਨਾਂ ਤੇ ਹਨੇਰੀਆਂ ਨੂੰ ਚੱਲ ਕੇ ਵੀ ਬ੍ਰਿਕਸ਼ ਨਾਲੋਂ ਨਹੀਂ ਟੁੱਟਦੇ। ਜਪ ਸਤਨਾਮ ਸ਼੍ਰੀ। ਜਿਹੜੇ ਝੱਖੜ ਤੇ ਤੂਫਾਨ ਨਹੀਂ ਚੱਲ ਸਕਦੇ ਉਹ ਫਿਰ ਫਲ ਵੀ ਨਹੀਂ ਬਣ ਸਕਦੇ। ਜਿਹੜੇ ਝੱਖੜ ਤੇ ਹਨੇਰੀਆਂ ਵਿੱਚ ਉਹਨਾਂ ਟਾਣੀਆਂ ਨਾਲ ਟੁੱਟ ਜਾਣਗੇ, ਬ੍ਰਿਕਸ਼ਾਂ ਨਾਲ ਟੁੱਟ ਜਾਣਗੇ, ਮੁਰਝਾ ਜਾਣਗੇ, ਸੁੱਕ ਜਾਣਗੇ, ਲੇਕਿਨ ਫਲ ਨਹੀਂ ਬਣ ਸਕਣਗੇ। ਉਹਨਾਂ ਦਾ ਜਨਮ, ਉਹਨਾਂ ਦਾ ਆਉਣਾ ਨਿਸ਼ਫਲ ਚਲਾ ਜਾਏਗਾ। ਬਿਨਾਂ ਫਲ ਬਣੇ ਉਹ ਕੁੱਲ ਦਾ ਉਧਾਰ ਨਹੀਂ ਕਰ ਸਕਣਗੇ। ਜਬ ਸਤਨਾਮ ਸ਼੍ਰੀ। ਫਲ ਤੋਂ ਹੀ ਕੁੱਲ ਜਾਣੀ ਜਾਏਗੀ, ਬਿਨਾਂ ਫਲ ਤੋਂ ਕੌਣ ਜਾਣੇਗਾ ਕੁੱਲ। ਤੇ ਕੁਰਬਾਨੀਆਂ ਇਹ ਝੱਖੜ ਹਨੇਰੀਆਂ ਇਹਨਾਂ ਗੁਰਮੁਖਾਂ ਨੇ ਚੱਲੀਆਂ ਨੇ। ਜਬ ਸਤਨਾਮ ਸ਼੍ਰੀ। ਬੜੇ ਬੜੇ ਝੱਖੜ ਚੱਲੇ, ਬੜੀਆਂ ਬੜੀਆਂ ਤੇ ਹਨੇਰੀਆਂ ਆਈਆਂ ਜੀਵਨ ਵਿੱਚ, ਲੇਕਿਨ ਇਹ ਗੁਰ ਪਰਮੇਸ਼ਰ ਨਾਲੋਂ ਨਹੀਂ ਟੁੱਟੇ। ਜਬ ਸਤਨਾਮ ਸ਼੍ਰੀ। ਬੜੇ ਬੜੇ ਲਾਲਚ ਦਿੱਤੇ ਗਏ ਇਹਨਾਂ ਦੀ ਜ਼ਮੀਰ ਨੂੰ ਕੋਈ ਨਹੀਂ ਖਰੀਦ ਸਕਿਆ। ਆਪਣੇ ਆਪ ਕੁਰਬਾਨ ਤਾਂ ਕਰ ਗਏ, ਲੇਕਿਨ ਗੁਰ ਪਰਮੇਸ਼ਰ ਨਾਲੋਂ ਸੰਬੰਧ ਨਹੀਂ ਕੋਈ ਇਹਨਾਂ ਦਾ ਤੋੜ ਸਕਿਆ। ਜਬ ਸਤਨਾਮ ਸ਼੍ਰੀ। ਇਹ ਕੁਰਬਾਨੀਆਂ ਉਹਨਾਂ ਦੀਆਂ, ਸੁਗੰਧੀਆਂ ਉਹਨਾਂ ਦੀਆਂ ਨੇ। ਉਹਨਾਂ ਨੇ ਫਿਰ ਆਪ ਵੀ ਤਰ ਗਏ, ਆਪਣੀ ਕੁੱਲ ਨੂੰ ਵੀ ਤਰ ਗਏ। ਉਹਨਾਂ ਦਾ ਆਉਣਾ ਪ੍ਰਵਾਨ ਹੋ ਗਿਆ।

ਬੈਰਾਗ ਵਿੱਚ ਭਿੱਜੇ ਹੋਏ ਆਪਣੇ ਮਨ ਪ੍ਰਤੀ ਉਪਦੇਸ਼ ਦੇ ਰਹੇ ਹਨ। ਹੈ ਮੇਰੇ ਮਨ, ਇਹਦੇ ਅਮੋਲਕ ਸਵਾਸ ਵਾਹਿਗੁਰੂ ਨੇ ਤੈਨੂੰ ਬਖਸ਼ ਕੇ ਸੋਹਣਾ ਮਨੁੱਛਾ ਜਨਮ ਦੇ ਕੇ ਤੈਨੂੰ ਸੰਸਾਰ ਵਿੱਚ ਭੇਜਿਆ ਸੀ ਕਿ ਤੂੰ ਸੇਵਾ ਸਿਮਰਨ ਪਰਉਪਕਾਰ ਕਰਕੇ ਆਪਣਾ ਜੀਵਨ ਸਫਲ ਕਰੇਗਾ।

ਪੈਰਨ ਵਿੱਚ ਬਤੀਤ ਕਰ ਦਿੱਤੇ। ਚਾਰ ਪੈਰ ਰਾਤਰੀ ਦੇ ਤੂੰ ਸੌ ਕੇ ਬਿਤਾ ਦਿੱਤੇ, ਪਰ ਯਾਦ ਰੱਖ ਇੱਕ ਇੱਕ ਸਵਾਸ ਦੀ ਕੀਮਤ ਅਦਾ ਕਰਨੀ ਪਵੇਗੀ। ਮਾਲਕ ਜਦੋਂ ਪੁੱਛੇਗਾ ਐਡੇ ਅਮੋਲਕ ਤੈਨੂੰ ਸਵਾਸ ਦਿੱਤੇ ਸਨ ਤੇ ਨਾਮ ਦੇ ਵਣਜ ਲਈ ਦਿੱਤੇ ਸੀ, ਤੇ ਤੂੰ ਕਿਹੜਾ ਵਣਜ ਕਰਕੇ ਆਏ। ਪੂਰਨ ਬੈਰਾਗ ਦੇ ਵਿੱਚ ਭਿੱਜ ਕੇ ਫਰੀਦ ਜੀ ਕਹਿ ਰਹੇ ਹਨ, ਲੇਖਾ ਰੱਬ ਮੰਗੇਸ਼ੀਆ ਹੈ, ਮੇਰੇ ਮਨ ਹੁਣ ਵੀ ਸਮਝ ਜਾ, ਬਾਅਦ ਵਿੱਚ ਤਾਂ ਪਛਤਾਵਾ ਰਹਿ ਜਾਏਗਾ, ਇਸ ਲਈ ਹੁਣ ਤੋਂ ਹੀ ਤੂੰ

ਇਹ ਜਿੱਥੋਂ ਲੰਘ ਰਹੇ ਸਨ ਵੇਸ਼ਵਾ ਦਾ ਘਰ ਸੀ। ਤੇ ਕੀ ਤੱਕਿਆ ਵੇਸ਼ਵਾ ਆਪਣੀ ਦਾਸੀ ਨੂੰ, ਬੜੀ ਬੁਰੀ ਤਰ੍ਹਾਂ ਮਾਰ ਕਰ ਰਹੀ ਹੈ। ਇਸ ਦਾ ਕਸੂਰ ਕੀ ਸੀ? ਆਖਿਆ ਤੂੰ ਸੁਰਮਾ ਬਹੁਤ ਮੋਟਾ ਪੀਸਿਆ ਹੈ ਤੇ ਮੇਰੀਆਂ ਅੱਖਾਂ ਵਿੱਚ ਰੜਕ ਰਿਹਾ। ਸਮਾਂ ਪਾ ਕੇ ਇਸ ਵੇਸ਼ਵਾ ਦਾ ਜਦੋਂ ਅੰਤ ਹੋ ਗਿਆ ਤਾਂ ਲੋਕਾਂ ਨੇ ਪਾਪਣ ਸਮਝ ਕੇ ਇਹਨੂੰ ਜੰਗਲ ਵਿੱਚ ਸੁਟਾ ਦਿੱਤਾ। ਇਹਦਾ ਸਰੀਰ ਪਸ਼ੂ ਜਾਨਵਰਾਂ ਨੇ ਖਾ ਲਿਆ, ਖੋਪੜੀ ਰੁਲਦੀ ਗਈ ਜੰਗਲ ਦੇ ਵਿੱਚ, ਪੰਛੀਆਂ ਨੇ ਆਪਣੇ ਘੋਸਲੇ ਬਣਾ ਲਏ, ਆਲਣੇ ਬਣਾ ਲਏ। ਅੱਜ ਫਰੀਦ ਜੀ ਜਦੋਂ ਲੰਘੇ ਕੀ ਤੱਕਿਆ, ਮਨੁੱਖ ਦੀ ਖੋਪੜੀ ਹੈ ਤੇ ਪੰਛੀ ਨੇ ਬੱਚੇ ਦਿੱਤੇ। ਅੰਤਰ ਦ੍ਰਿਸ਼ਟੀ ਨਾਲ ਤੱਕਿਆ ਕਿ ਇਹ ਤਾਂ ਉਹੀ ਵੇਸ਼ਵਾ ਹੈ ਜਿਸ ਨੂੰ ਮਾਮੂਲੀ ਮੋਟਾ ਸੁਰਮਾ ਰੜਕਿਆ ਸੀ ਤੇ ਦਾਸੀ ਨੂੰ ਬੁਰੀ ਤਰ੍ਹਾਂ ਮਾਰ ਰਹੀ ਸੀ। ਪਰ ਅੱਜ ਇਸ ਦੀ ਕੈਸੀ ਦਸ਼ਾ ਹੈ, ਕੱਜਲ ਰੇਖ ਨਾ ਸਹਿੰਦੀਆ, ਪੰਖੀ ਸੂਏ ਬਹੇਠ, ਅੱਖਾਂ ਵਾਲੀ ਥਾਂ ਨੀਵੀਂ ਹੋਣ ਕਰਕੇ ਪੰਛੀਆਂ ਨੇ ਬੱਚੇ ਦਿੱਤੇ ਹੋਏ। ਫਰੀਦ ਜੀ ਕਹਿੰਦੇ ਹਨ ਮਨੁੱਖ ਦੀ ਕੀ ਵੈਲਿਊ ਹੈ ਜੇ ਸੰਸਾਰ ਤੇ ਆ ਕੇ ਕੋਈ ਚੰਗਾ ਕਰਮ ਨਹੀਂ ਕੀਤਾ ਤਾਂ ਮਨੁੱਖ ਦਾ ਆਉਣਾ ਕਿਸ ਕੰਮ ਹੈ। ਇਸ

ਕਬਰਸਤਾਨ ਕੋਲੋਂ ਲੰਘ ਰਹੇ ਹਾਂ ਤਾਂ ਗੌਰ ਵਿੱਚੋਂ ਆਵਾਜ਼ ਆਈ, ਐ ਫਰੀਦ ਤੂੰ ਮਰ ਕੇ ਵੀ ਮੇਰੇ ਪਾਸ ਆਉਣਾ ਹੈ, ਹੁਣ ਹੀ ਆ ਜਾ, ਭਟਕਣਾ ਛੱਡ ਦੇ। ਜੇ ਤੂੰ ਮੇਰੇ ਪਾਸ ਆ ਜਾਵੇਗਾ ਮੈਂ ਤੇਰੇ ਤਿੰਨ ਕਾਰਜ ਸਵਾਰਾਂਗੀ, ਮੁਰਦੇ ਨੂੰ ਕੋਈ ਥਾਂ ਨਹੀਂ ਹੁੰਦੀ ਮੈਂ ਤੈਨੂੰ ਥਾਂ ਦੇਵਾਂਗੀ, ਫਿਰ ਮੈਂ ਤੇਰੇ ਪਰਦੇ ਟੱਕਾਂਗੀ, ਤੇ ਤੀਸਰਾ ਕੰਮ ਮੈਂ ਤੇਰਾ ਇਹ ਸਵਾਰਾਂਗੀ ਕਿ ਮੈਂ ਆਪ ਮਿੱਟੀ ਹਾਂ, ਤੈਨੂੰ ਵੀ ਆਪਣੇ ਵਰਗਾ ਰੂਪ ਦੇ ਦੇਵਾਂਗੀ। ਫਰੀਦਾ ਗੋਤ ਨਿਮਾਣੀ ਛੱਡ ਕਰੇ, ਇੱਕ ਤਾਂ ਇਹ ਗੌਰ ਹੈ ਜਿਸ ਨੂੰ ਫਰੀਦ ਨੇ ਆਵਾਜ਼ ਦਿੱਤੀ ਸੀ, ਤੇ ਇੱਕ ਗੁਰੂ ਕੀ ਗੋਦ ਵੀ ਗੌਰ ਹੈ। ਗੁਰੂ ਕੀ ਗੋਦ ਤਾਂ ਗੁਰੂ ਗ੍ਰੰਥ ਸਾਹਿਬ ਵੀ ਪੁਕਾਰ ਪੁਕਾਰ ਕਹਿ ਰਹੇ ਹਨ, ਐ ਮਨੁੱਖ ਤੂੰ ਸਤ ਸੰਗਤ ਵਿੱਚ ਆ ਜਾ। ਹਾਂ ਦੇਖੀ ਕਿਤੇ ਹੰਕਾਰ ਦੇ ਨਾਲ ਨਾ ਆਵੀਂ, ਕਿਸੇ ਗਰਬ ਨਾਲ ਮਨ ਦੇ ਨਾਲ ਨਾ ਆਵੀਂ, ਕਿਉਂਕਿ ਇੱਥੇ ਜਪਾਂ ਤਪਾਂ ਨੂੰ ਫਲ ਉਹਨਾਂ ਦੇ ਹੀ ਲੱਗਦਾ ਜੋ ਨਿਮਰਤਾ ਨਾਲ ਆਉਂਦੇ ਹਨ, ਜੋ ਇੱਥੇ ਮੁਰਦੇ ਬਣ ਕੇ ਆ ਜਾਂਦੇ ਹਨ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣ, ਤੇ ਜੇ ਤੂੰ ਨੀਵਾਂ ਹੋ ਕੇ ਗੁਰੂ ਨਾਨਕ ਦੇ ਦਰ ਤੇ ਆ ਜਾਵੇਗਾ ਤਾਂ ਤੇਰੇ ਤਿੰਨ ਕਾਰਜ ਸਵਾਰੇਗਾ ਗੁਰੂ, ਨਿਠਾਵੇਂ ਨੂੰ ਥਾਂ ਦੇਵੇਗਾ, ਤੇ ਫਿਰ ਜਦੋਂ ਕੋਈ ਜਗਿਆਸੂ ਗੁਰੂ ਦੀ ਸੰਗਤ ਕਰਨ ਲੱਗ ਜਾਂਦਾ, ਗੁਰੂ ਦੇ ਚਰਨਾਂ ਨਾਲ ਪ੍ਰੀਤੀ ਪਾ ਲੈਂਦਾ, ਤਾਂ ਫਿਰ ਗੁਰੂ ਉਸ ਦਾ ਦੂਸਰਾ ਕਾਰਜ ਇਹ ਸਵਾਰਦਾ ਹੈ ਕਿ ਗੁਰੂ ਉਸ ਦੇ ਲੋਕ ਪਰਲੋਕ ਦੇ ਪਰਦੇ ਟੱਕ ਲੈਂਦਾ, ਤੇ ਤੀਸਰਾ ਕਾਰਜ ਜੋ ਗੁਰੂ ਕੇ ਸਿੱਖ ਆ ਕੇ ਬਾਈ ਸ਼ਬਦ ਦੀ ਕਮਾਈ ਕਰਦੇ ਹਨ, ਸਵਾਸ ਸਵਾਸ ਜਪਦੇ ਹਨ ਸ੍ਰੀ ਵਾਹਿਗੁਰੂ, ਜਿਨ੍ਹਾਂ ਦੇ ਸਵਾਸਾਂ ਵਿੱਚ ਵਾਹਿਗੁਰੂ ਆਪ ਵਸ ਜਾਂਦਾ, ਫਿਰ ਉਹਨਾਂ ਵਿੱਚ ਸਿੱਖ ਗੁਰੂ ਗੁਰੂ ਸਿੱਖ ਹੈ ਏਕੋ, ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਿਛ ਨਾਹੀ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੇ ਸਮਾਏ। ਗੁਰੂ ਤੇ ਸਿੱਖ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਜਦੋਂ ਕੋਈ ਸ਼ਬਦ ਦੀ ਕਮਾਈ ਕਰਦਾ ਰੋਮ ਰੋਮ ਜਪਦਾ ਹੈ ਸ੍ਰੀ ਵਾਹਿਗੁਰੂ। ਇਸ ਲਈ ਫਰੀਦ ਜੀ ਕਹਿੰਦੇ ਹਨ ਲੇਖਾ ਰੱਬ ਮੰਗਿਆ ਸੀ, ਇਹ ਸੋਹਣਾ ਮਨੁੱਛਾ ਜਨਮ ਪ੍ਰਾਪਤ ਹੋਇਆ ਤੂੰ ਗੁਰਮੁਖ ਬਣ ਕੇ ਸਤਸੰਗੀ ਬਣ ਕੇ ਬਤੀਤ ਕਰੇਗਾ ਤਾਂ ਤੇਰਾ ਆਉਣਾ ਸਫਲ ਹੋਵੇਗਾ।

ਕਹਿੰਦੇ ਹਨ ਜਿਨ੍ਹਾਂ ਨੂੰ ਧਰਤੀ ਦੀ ਗੋਦ ਪ੍ਰਾਪਤ ਹੈ ਉਹਨਾਂ ਨੂੰ ਸੇਜਾਵਾਂ ਦੀ ਲੋੜ ਹੀ ਨਹੀਂ। ਫਰੀਦ ਜੀ ਖੁੱਲੇ ਮੈਦਾਨ ਵਿੱਚ ਆਪ ਬੈਠੇ ਹਨ, ਪ੍ਰਭੂ ਦਾ ਸਿਮਰਨ ਕਰ ਰਹੇ ਹਨ। ਇੱਕ ਹੰਕਾਰੀ ਪੁਰਸ਼ ਸਫੈਦ ਪੋਸ਼ ਕੋਲੋਂ ਡੰਗਿਆ, ਆਖਿਆ ਕਿਉਂ ਪਖੰਡ ਬਣਾਈ ਬੈਠਾ, ਮਿੱਟੀ ਵਿੱਚ ਰੁਲਿਆ ਤਾਂ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ, ਤੂੰ ਧੂੜ ਵਿੱਚ ਬੈਠਾ, ਮਹਿਲ ਵਿੱਚ ਬੈਠਾ ਹੋਇਆ। ਫਰੀਦ ਜੀ ਨੇਤਰ ਖੋਲੇ, ਆਖਿਆ ਭਾਈ ਭਲੇ ਪੁਰਸ਼ਾ, ਇਸ ਖਾਕ ਦੀ ਨਿੰਦਿਆ ਨਾ ਕਰ, ਇਹ ਖਾਕ ਬੜੀ ਸੇਵਾ ਕਰਦੀ, ਕਿਉਂਕਿ ਜੀਉਂਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ, ਤੂੰ ਮਰ ਜਾਏਗਾ ਤੇਰੇ ਪਰਦੇ ਢਕੇ, ਇਸ ਲਈ ਇਸ ਖਾਕ

ਦੇ ਕਿਨਾਰੇ ਸੈਰ ਕਰਦੇ ਹੋਏ ਜਾ ਰਹੇ ਹਾਂ ਤੇ ਕੀ ਤੱਕਿਆ ਨਦੀ ਕਿਨਾਰੇ ਬਗਲਾ ਬੈਠਾ ਕੇਲ ਕਰ ਰਿਹਾ ਮੱਛੀ ਪਕੜਦਾ ਚੁੱਕ ਕੇ ਉੱਪਰ ਸੁੱਟਦਾ ਤੇ ਫਿਰ ਮੂੰਹ ਵਿੱਚ ਬੋਚ ਲੈਂਦਾ ਕੇਲਾਂ ਕਰ ਥੋੜਾ ਹੀ ਸਮਾਂ ਬੀਤਿਆ ਸੀ ਕਿ ਬਾਜ ਨੇ ਆ ਕੇ ਝਪਟ ਮਾਰੀ ਮੱਛੀ ਮੁੱਖ ਵਿੱਚ ਹੈ ਤੇ ਉਸ ਸਮੇਤ ਬਗਲੇ ਨੂੰ ਬਾਜ ਚੁੱਕ ਕੇ ਲੈ ਗਿਆ। ਫਰੀਦ ਜੀ ਕਹਿੰਦੇ ਨੇ ਮੇਰੇ ਮਨ ਇਹ ਕਾਲ ਰੂਪੀ ਬਾਜ ਤੈਨੂੰ ਵੀ ਐਵੇਂ ਪਊ ਪਦਾਰਥਾਂ ਰੂਪੀ ਵਿਛਿਆਂ ਰੂਪੀ ਨਦੀ ਦੇ ਕਿਨਾਰੇ ਤੇ ਤੂੰ ਬੈਠਾ ਕੇਲ ਕਰ ਰਿਹਾ ਪਾਪ ਕਰ ਰਿਹਾ ਮੈਨੂੰ ਕੌਣ ਪੁੱਛਦਾ ਕਿਹੜਾ ਪਾਪਾਂ ਦਾ ਬਦਲਾ ਦੇਣਾ ਪੈਂਦਾ। ਆਖਿਆ ਜਦੋਂ ਕਾਲ ਨੇ ਝਪਟ ਮਾਰਨੀ ਹੈ ਤਾਂ ਤੇਰੀਆਂ ਕੇਲਾਂ ਤੂੰ ਜਿਤਨੀਆਂ ਖੁਸ਼ੀਆਂ ਵਿੱਚ ਰੁੱਝਿਆ ਹੋਇਆ ਸਭ ਇੱਥੇ ਹੀ ਰਹਿ ਜਾਣੀਆਂ ਹਨ। ਫਰੀਦ ਵੀ ਉਚਾਰਨ ਕਰਦੇ ਹਨ।

ਕਦੇ ਸਤਸੰਗਤ ਵਿੱਚ ਫੇਰਾ ਨਹੀਂ ਪਾਇਆ। ਮਾਇਆ ਨੂੰ ਨਹੀਂ ਸਭ ਕੁਝ ਸਮਝੀ ਬੈਠਿਆ ਤੇ ਜਦੋਂ ਮੌਤ ਹੋ ਗਈ, ਜਦੋਂ ਇਸ ਸੇਠ ਨੂੰ ਅਗਨ ਭੇਟ ਕਰਨ ਲੱਗੇ ਕਿਉਂਕਿ ਕਰੋੜਪਤੀ ਸੀ, ਇਹ ਲੰਗੋਟ ਦੇ ਨਾਲ ਲੱਕ ਦੇ ਨਾਲ ਬਣ ਕੇ ਸੋਨੇ ਦੀ ਜੰਜੀਰੀ ਰੱਖਿਆ ਕਰਦਾ ਸੀ ਤੇ ਜਦੋਂ ਅਗਨ ਭੇਟ ਕਰਨ ਲੱਗੇ ਤੇ ਫਿਰ ਉਹਨਾਂ ਨੇ ਸੋਨੇ ਦੀ ਜੰਜੀਰ ਵੀ ਉਤਾਰ ਲਈ। ਆਖਿਆ ਇਹ ਕਿੱਧਰ ਨਾਲ ਲੈ ਜਾਵੇ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਕਬੀਰ ਜੀ ਕਹਿੰਦੇ ਹਨ ਕਿ ਭਾਈ ਦੁਨਿਆਵੀ ਧਨ ਨੇ ਤਾਂ ਇੱਥੋਂ ਤੱਕ ਹੀ ਸਾਥ ਦੇਣਾ, ਨਾਲ ਕਿਹੜਾ ਧਨ ਜਾਏਗਾ, ਨਾਲ ਜਾਏਗਾ ਸਤਨਾਮ ਸ੍ਰੀ ਵਾਹਿਗੁਰੂ। ਨਾਲ ਤਾਂ ਸਾਸ ਗ੍ਰਾਸ ਜਪਿਆ ਹੋਇਆ ਨਾਮ ਹੀ ਤੇਰੀ ਸਹਾਇਤਾ ਕਰੇਗਾ। ਇਸੇ ਲਈ ਕਬੀਰ ਜੀ ਕਹਿੰਦੇ ਹਨ ਇੱਕ ਘੜੀ ਆਧੀ ਘੜੀ, ਇੱਕ ਘੜੀ 22 ਮਿੰਟ ਦੀ ਹੁੰਦੀ ਹੈ। ਆਖਿਆ ਜੇ ਤੇਰੇ ਕੋਲ ਇੱਕ ਘੜੀ ਵੀ ਸਮਾਂ ਨਹੀਂ ਮਿਲਦਾ ਤੈਨੂੰ ਜਪਣ ਦੇ, ਇੱਕ ਘੜੀ ਵੀ ਤੂੰ ਗੁਰੂ ਲਈ ਨਹੀਂ ਕੱਢ ਸਕਦਾ ਤਾਂ ਅੱਧੀ ਘੜੀ ਕੱਢ ਲੈ, ਤੇ ਜੇ ਅੱਧੀ ਵੀ ਘੜੀ ਤੂੰ ਨਹੀਂ ਕੱਢ ਸਕਦਾ ਉਦੋਂ ਵੀ ਅੱਧੀ ਕਰ ਲੈ, ਕੁਝ ਤਾਂ ਸਵਾਸ ਸਫਲ ਕਰ। ਜਿਸ ਵਾਹਿਗੁਰੂ ਨੇ ਇਹਦੀ ਅਮੋਲਕ ਮਨੁੱਖਾ ਲਈ ਤੈਨੂੰ ਬਖਸ਼ੀ ਹੈ, ਉਹਨਾਂ ਸਵਾਸਾਂ ਵਿੱਚੋਂ ਕੁਝ ਗੁਰੂ ਦੇ ਲੇਖੇ ਕਰਦੇ ਤਾਂ ਕਿ ਤੇਰਾ ਸੰਸਾਰ ਤੇ ਆਇਆ ਸਫਲ ਹੋ ਜਾਵੇ। ਬੜੇ ਬੜੇ ਸੰਸਾਰ ਤੇ ਆਏ, ਮਹਿਲ ਮਾਰੀਆਂ ਕਿਲੇ ਬੜੇ ਬੜੇ ਗੜ ਬਣਾ ਕੇ ਚਲੇ ਗਏ, ਨਾਲ ਨਹੀਂ ਲੈ ਜਾ ਸਕੇ। ਹਜ਼ੂਰ ਕਹਿੰਦੇ ਨੂੰ ਕੂੜਾ ਸੌਦਾ ਕਰ ਗਏ, ਤੈਨੂੰ ਸੱਚੇ ਸੌਦੇ ਲਈ ਇੱਥੇ ਭੇਜਿਆ ਗਿਆ। ਫਰੀਦਾ ਕੋਠੇ ਮੰਡਪ ਮਾਰੀਆਂ ਉਹ ਸਾਰੇ ਪੀ ਗਏ, ਕੂੜਾ ਸੌਦਾ ਕਰ ਗਏ ਗੋਰੀ ਜਾਏ ਪਏ। ਆਖਿਰ ਗੋਰਾਂ ਦੇ ਵਿੱਚ ਜਾ ਕੇ ਸੌਂਗੇ, ਜਿਨ੍ਹਾਂ ਨੇ ਬੜੇ ਬੜੇ ਮਹਿਲ ਮਾਰੀਆਂ, ਬੜੇ ਧਨ ਇਕੱਠੇ ਕੀਤੇ ਸਨ, ਬੜੇ ਹੁਕਮ ਚਲਾਏ ਸਨ, ਫਰੀਦ ਜੀ

ਕਿਰਪਾ ਹੋਵੇ। ਇਹ ਦਾਤਾਂ ਉਹਨਾਂ ਨੂੰ ਹੀ ਪ੍ਰਾਪਤ ਹੁੰਦੀਆਂ ਹਨ ਕਿ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ।

ਉਹਦੇ ਤੇ ਹੀ ਹੋਣਗੀਆਂ ਜਿਨ੍ਹਾਂ ਤੇ ਆਪ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੀ ਕਿਰਪਾ ਕਰਨ, ਕਿਉਂਕਿ ਉਹਦੀ ਕਿਰਪਾ ਹੁੰਦੀ ਹੈ ਤਾਂ ਗੁਰ ਮੰਤਰ ਦਾ ਸਿਮਰਨ ਦਾ ਜਾਪ ਹੁੰਦਾ। ਸਿਮਰਨ ਦੇ ਨਾਲ ਪ੍ਰੀਤੀ ਦਿਨੋ ਦਿਨ ਵਧਦੀ ਜਾਂਦੀ ਹੈ, ਪਰਮਾਰਥ ਵਿੱਚ ਬਰਕਤਾਂ ਪੈਂਦੀਆਂ ਹਨ ਤਾਂ ਇਹ ਦਾਤ ਮਿਲਦੀ ਹੈ। ਸੋਏ ਅਚਿੰਤਾ, ਜਿਹੜੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਉਹਨਾਂ ਲਈ ਵੀ ਹਜ਼ੂਰ ਕਹਿੰਦੇ ਹਨ, ਲਾਜ ਮਰੇ ਜੋ ਨਾਮ ਨਾ ਲੇਵੈ, ਨਾਮ ਬਿਹੂਨ ਸੁਖੀ ਕਿਉਂ ਸੋਵੈ। ਇੱਕ ਪਾਸੇ ਨਾਮ ਤੋਂ ਬਿਨਾਂ ਹਜ਼ੂਰ ਕਹਿੰਦੇ ਹਨ, ਭਾਈ ਸੁਖ ਦੀ ਨੀਂਦਰ ਕਿਵੇਂ ਤੂੰ ਸੌ ਸਕਦਾ, ਕਿਵੇਂ ਤੈਨੂੰ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਹਨ। ਦੂਜੇ ਪਾਸੇ ਜੋ ਜਪਦੇ ਹਨ, ਜੋ ਕਰਦੇ ਹਨ ਵਾਹਿਗੁਰੂ ਦਾ ਸ਼ੁਕਰਾਨਾ, ਹਜ਼ੂਰ ਕਹਿੰਦੇ ਹਨ, ਸੋਏ ਅਚਿੰਤਾ, ਜਾਗ ਅਚਿੰਤਾ, ਜਹਾਂ ਤਹਾਂ ਪ੍ਰਭ ਤੂੰ ਵਰਤਨਤਾ। ਉਹ ਫਿਰ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਅੰਗ ਸੰਗ ਸਮਝਦੇ ਹਨ, ਤੇ ਜਿਨ੍ਹਾਂ ਨੇ ਅੰਗ ਸੰਗ ਸਮਝਿਆ ਉਹਨਾਂ ਨੂੰ ਲੋਕ ਪਰਲੋਕ ਦੇ ਸੁਖ ਵਾਹਿਗੁਰੂ ਬਖਸ਼ ਦਿੰਦਾ ਹੈ।

ਨਾਮ ਤੋਂ ਬਿਨਾ ਕਹਿੰਦੇ, ਤੇਰੀ ਯਾਦ ਤੋਂ ਬਿਨਾ ਜੀਵਨ ਨਾ ਥੀਏ, ਜੀਵਿਆ ਨਹੀਂ ਜਾਂਦਾ, ਜੀ ਨਹੀਂ ਹੁੰਦਾ, ਮੇਰੇ ਸਤਿਗੁਰੂ ਨਾਮ ਦਿੜੜਾਏ। ਐ ਮੇਰੇ ਗੁਰੂਦੇਵ, ਮੇਰੇ ਸਤਿਗੁਰੂ, ਮੈਨੂੰ ਨਾਮ ਇਤਨਾ ਦ੍ਰਿੜ ਕਰ ਦੇ, ਨਾਮ ਮੇਰੇ ਅੰਦਰ ਇਤਨਾ ਵਸਾ ਦੇ ਕਿ ਨਾਮ ਤੋਂ ਇਲਾਵਾ ਮੇਰੇ ਧਿਆਨ ਚ ਕੁਛ ਹੋਰ ਨਾ ਆਵੇ। ਜੋ ਸੱਜਣ ਕੱਲ ਦੇ ਕੀਰਤਨ ਚ ਨਹੀਂ ਸਨ ਅਤੇ ਜੋ ਸਨ ਵੀ, ਆਓ ਆਪਣੀ ਕੱਲ ਦੀ ਵਿਚਾਰ ਨੂੰ ਬਹੁਤ ਬਰੀਫਲੀ ਅਸੀਂ ਤਾਜ਼ਾ ਕਰ ਲਈਏ। ਨਾਮ ਇੱਕ ਐਸਾ ਇਸ਼ੂ ਹੈ ਜੋ ਕਿ ਸਭ ਹੀ ਚਾਹੁੰਦੇ ਹਨ ਜਪਿਆ ਜਾਏ, ਸਭ ਨਾਮ ਦੀ ਪ੍ਰਾਪਤੀ ਕਰਨੀ ਚਾਹੁੰਦੇ ਹਨ, ਪਰੰਤੂ ਨਾਮ ਦੇ ਪ੍ਰਤੀ ਪੂਰੀ ਜਾਣਕਾਰੀ, ਪੂਰੀ ਸਮਝ ਨਾ ਹੋਣ ਕਾਰਨ ਅਸੀਂ ਕਈ ਦਫਾ ਇਸ ਦਾਤ ਨੂੰ ਪ੍ਰਾਪਤ ਨਹੀਂ ਕਰ ਸਕਦੇ। ਉਸ ਕਰਕੇ ਇਸ ਵਿਚਾਰ ਨੂੰ ਇਸ ਹਫਤੇ ਦੇ ਵਿੱਚ ਆਪ ਜੀ ਦੀ ਸੇਵਾ ਚ ਗੁਰਬਾਣੀ ਦੇ ਨੁਕਤਾ ਨਿਗਾਹ ਅਨੁਸਾਰ ਰੱਖਣ ਦਾ ਇਹ ਸੱਚੇ ਪਾਤਸ਼ਾਹ ਜੀ ਨੇ ਪ੍ਰੇਰਣਾ ਭਰਿਆ ਜੋ ਖਿਆਲ ਬਖਸ਼ਿਆ ਹੈ। ਐਸਾ ਨਾਮ ਨੂੰ ਸਮਝਣਾ ਹੈ, ਨਾਮ ਕੀ ਹੈ। ਜਦੋਂ ਮਹਾਰਾਜ ਜੀ ਨਾਮ ਕਹਿੰਦੇ ਹਨ ਤੇ ਉਹ ਕਿਸ ਵਸਤੂ ਨੂੰ ਨਾਮ ਕਹਿੰਦੇ ਹਨ, ਕਿ ਕਿਸੇ ਅਕਸ਼ਰ ਨੂੰ ਨਾਮ ਕਹਿੰਦੇ ਹਨ ਜਾਂ ਕਿਸੇ ਹੋਰ ਵਸਤੂ ਨੂੰ ਨਾਮ ਕਹਿੰਦੇ ਹਨ, ਨਾਮ ਕਿਵੇਂ ਮਿਲਦਾ ਹੈ, ਨਾਮ ਦੇ ਰਸਤੇ ਚ ਕੀ ਕੀ ਰੁਕਾਵਟਾਂ ਹਨ। ਸੋ ਇਹ ਸਾਰੀਆਂ ਵਿਚਾਰਾਂ ਆਪ ਜੀ ਦੀ ਸੇਵਾ ਚ ਅਰਜ਼ ਕੀਤੀਆਂ ਜਾਣਗੀਆਂ। ਕੱਲ ਅਸੀਂ ਇਹ ਵਿਚਾਰਿਆ ਸੀ ਕਿ ਗੁਰੂ ਬਾਬਾ ਜੀ ਦੇ ਘਰ ਦੇ ਵਿੱਚ ਜੋ ਸੁਪਰੀਮ ਟੈਕਨੀਕ ਹੈ, ਸੁਪਰੀਮ ਮੈਥਡ ਹੈ, ਜਾਂ ਇਹ ਆਖੋ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਅਗਰ ਕੋਈ ਵਸਤੂ ਪ੍ਰਾਪਤ ਕਰਨ ਵਾਲੀ ਹੈ ਤਾਂ ਉਹ ਸਿਰਫ ਨਾਮ ਹੈ। ਅਗਰ ਕੋਈ ਨਾਮ ਦਾ ਗਾਹਕ ਹੈ, ਅਗਰ ਕੋਈ ਨਾਮ ਦਾ ਗਾਹਕ ਹੈ ਤਾਂ ਉਸ ਦਾ ਸੰਬੰਧ ਗੁਰੂ ਨਾਨਕ ਜੀ ਨਾਲ ਪੈਂਦਾ ਹੈ। ਅਗਰ ਕੋਈ ਨਾਮ ਦਾ ਗਾਹਕ ਨਹੀਂ ਹੈ, ਸੀਕਰ ਨਹੀਂ ਹੈ, ਫਿਰ ਉਸ ਦਾ ਗੁਰੂ ਬਾਬਾ ਜੀ ਦੇ ਨਾਲ ਕੋਈ ਸੰਬੰਧ ਨਹੀਂ। ਔਰ ਮਹਾਰਾਜ ਜੀ ਨੇ ਇਹ ਗੱਲ ਆਖੀ ਹੈ ਕਿ ਨਾਮ ਦੇ ਗਾਹਕ ਜੋ ਹਨ ਉਹ ਬਹੁਤ ਘੱਟ ਹਨ। ਵੱਖਰ ਨਾਮ ਦੇਖਣ ਕੋਈ ਜਾਏ, ਵੱਖਰ ਮੈਨੇ ਹੁੰਦਾ ਹੈ ਬਹੁਤ ਵੱਡਾ ਪਦਾਰਥ ਦਾ ਢੇਰ ਲੱਗਿਆ ਹੋਣਾ, ਕਹਿੰਦੇ ਨਾਮ ਦਾ ਬਹੁਤ ਪਦਾਰਥ ਮੌਜੂਦ ਹੈ, ਇਹ ਵਸਤੂ ਮੌਜੂਦ ਹੈ, ਵੱਖਰ ਨਾਮ ਦੇਖਣ ਕੋਈ ਜਾਏ, ਨਾ ਕੋ ਚਾਖੇ ਨਾ ਕੋ ਖਾਏ। ਪਰ ਕਹਿੰਦੇ ਕੋਈ ਕੋਈ ਕੋਈ ਕੋਈ ਬੰਦਾ ਹੈ ਜੋ ਇਸ ਨਾਮ ਦੇ ਪਦਾਰਥ ਨੂੰ, ਇਸ ਨਾਮ ਦੀ ਵਸਤੂ ਨੂੰ ਕਹਿੰਦੇ ਦੇਖਣ ਜਾਂਦਾ ਹੈ, ਲੱਭਣ ਜਾਂਦਾ ਹੈ, ਵੱਖਰ ਨਾਮ ਦੇਖਣ ਕੋਈ ਜਾਏ। ਬਹੁਤ ਰੇਅਰ ਪਰਸਨ ਹੈ ਜੋ ਇਸ ਦੇ ਵਿੱਚ ਇੰਟਰਸਟਡ ਹੈ। ਨਾ ਕੋ ਚਾਖੇ ਨਾ ਕੋ ਖਾਏ, ਨਾ ਹੀ ਕੋਈ ਇਸ ਦਾ ਸਵਾਦ ਮਾਣਦਾ ਹੈ, ਇਸ ਦਾ ਟੇਸਟ ਮਾਣਦਾ ਹੈ। ਸੋ ਦੁਨੀਆਂ ਚ ਨਾਮ ਦੇ ਪ੍ਰਤੀ ਮਹਾਰਾਜ ਜੀ ਆਖਦੇ ਹਨ ਲੋਕ ਬਹੁਤ ਘੱਟ ਇੰਟਰਸਟਡ ਹਨ। ਪਰ ਗੁਰੂ ਮਹਾਰਾਜ ਆਖਦੇ ਹਨ ਸਾਡੇ ਘਰ ਦੇ ਵਿੱਚ ਨਾਨਕ ਕੇ ਘਰ ਕੇਵਲ ਨਾਮ। ਇਹ ਅਸੀਂ ਕੱਲ ਪੰਕਤੀਆਂ ਵਿਚਾਰੀਆਂ ਸਨ, ਨਾਨਕ ਕੇ ਘਰ ਕੇਵਲ ਨਾਮ, ਬੋਲਿਆ ਕਰੋ ਸਿਰਫ ਨਾਮ। ਅਲਟੀਮੇਟਲੀ ਜੋ ਸਾਡੇ ਹੱਥ ਚ ਆਏਗਾ ਉਹ ਨਾਮ। ਔਰ ਮਹਾਰਾਜ ਜੀ ਆਖਦੇ ਹਨ ਕਿ ਨਾਵੇ ਜੇਵੜ ਹੋਰ ਦਾਤ ਨਹੀਂ,
ਕਈ ਲੋਕ ਆਖਦੇ ਹਨ ਵਾਹਿਗੁਰੂ ਨੇ ਸਾਨੂੰ ਬਹੁਤ ਦਾਤਾਂ ਦਿੱਤੀਆਂ ਹੋਈਆਂ ਹਨ, ਪਰ ਮਹਾਰਾਜ ਜੀ ਆਖਦੇ ਨਾਮ ਤੋਂ ਵੱਡੀ ਦਾਤ ਕੋਈ ਨਹੀਂ ਹੈ, ਇਹ ਸਭ ਛੋਟੀਆਂ ਮੋਟੀਆਂ ਹਨ, ਇਹ ਦਾਤਾਂ ਨਹੀਂ ਹਨ, ਇਹ ਸਗੋਂ ਰੱਬ ਨੂੰ ਭੁਲਾਉਣ ਵਾਲੀਆਂ ਵਸਤੂਆਂ ਹਨ ਜਿਹਨਾਂ ਨੂੰ ਅਸੀਂ ਦਾਤਾਂ ਸਮਝਦੇ ਰਹਿੰਦੇ। ਸੱਚੇ ਪਾਤਸ਼ਾਹ ਆਖਦੇ ਹਨ ਨਾਵੈ ਜੇਵੜ ਹੋਰ ਦਾਤ ਨਹੀਂ, ਨਾਮ ਤੋਂ ਵੱਡੀ ਹੋਰ ਕੋਈ ਦਾਤ ਨਹੀਂ। ਫਿਰ ਦਾਤ ਮੰਗਣੀ ਹੋਵੇ ਤੇ ਵੱਡੀ ਹੀ ਮੰਗਣੀ ਚਾਹੀਦੀ ਹੈ, ਛੋਟੀਆਂ ਕਿਉਂ ਮੰਗਣੀਆਂ ਹੋਈਆਂ? ਤਾਂ ਹੀ ਮਹਾਰਾਜ ਨੇ ਆਖਿਆ ਹੈ ਦੇਹ ਨਾਮ ਸੰਤੋਖੀ ਹੈ ਉਤਰੇ ਮਨ ਕੀ ਭੁੱਖ, ਕਿ ਮੈਨੂੰ ਨਾਮ ਹੀ ਬਖਸ਼ੋ ਜਿਸ ਦੇ ਨਾਲ ਮੇਰੀਆਂ ਸਾਰੀਆਂ ਹੀ ਭੁੱਖਾਂ ਖਤਮ ਹੋ ਜਾਣ, ਨਾਮ ਬਖਸ਼ੋ। ਤੋ ਨਾਨਕ ਕੇ ਘਰ ਕੇਵਲ ਨਾਮ। ਮਹਾਰਾਜ ਜੀ ਨੇ ਆਖਿਆ ਨਾਨਕ ਦੇ ਘਰ ਦੇ ਵਿੱਚ ਕੇਵਲ ਨਾਮ ਹੈ, ਨਾਨਕ ਦੇ ਘਰ ਦੇ ਵਿੱਚ ਪੂਜਾ ਵੀ ਨਾਮ ਹੈ, ਪੂਜਾ ਕੀਚੇ ਨਾਮ ਪਿਆਈਏ, ਤੀਰਥ ਵੀ ਨਾਮ ਹੈ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਦਵਾਈ ਤਮਾਮ ਕਿਸਮ ਦੇ ਸਰੀਰਕ ਮਾਨਸਿਕ ਰੋਗਾਂ ਦਾ ਇਲਾਜ ਕਰਨ ਦੇ ਵਾਸਤੇ ਵੀ ਦਵਾਈ ਜਿਹੜੀ ਨਾਮ ਹੀ ਹੈ, ਸੰਸਾਰ ਰੋਗੀ ਨਾਮ ਦਾਰੂ, ਨਾਮ ਹੀ ਦਾਰੂ ਹੈ। ਸਾਡੀ ਜ਼ਿੰਦਗੀ ਦੇ ਜਿਤਨੇ ਦੁੱਖ ਹਨ, ਪੇਨ, ਸਫਰਿੰਗਸ, ਮਿਜ਼ਰੀਜ਼ ਹਨ, ਉਹ ਜ਼ਹਿਰ ਹੈ, ਉਹ ਜ਼ਹਿਰ ਨੂੰ ਮਾਰਨ ਵਾਲਾ ਮਸਾਲਾ ਵੀ ਨਾਮ ਹੀ ਹੈ, ਦੁੱਖ ਮੌਰਾ ਮਾਰਨ ਹਰ ਨਾਮ। ਮਹਾਰਾਜ ਜੀ ਆਖਦੇ ਹਨ ਸਾਡੇ ਘਰ ਦੇ ਵਿੱਚ ਗੁਰੂ ਦੀ ਸੇਵਾ ਵੀ ਨਾਮ ਹੀ ਹੈ, ਨਾਮ ਹਮਾਰੇ ਪੂਜਾ ਦੇਵ, ਨਾਮ ਹਮਾਰੇ ਗੁਰ ਕੀ ਸੇਵ, ਗੁਰੂ ਦੀ ਸੇਵਾ ਵੀ ਹਮਾਰੇ ਗ੍ਰਹਿ ਸਾਡੇ ਪਾਸ ਨਾਮ ਹੀ ਹੈ। ਅਤੇ ਅਗਰ ਸਾਡੀ ਜ਼ਿੰਦਗੀ ਚ ਨਾਮ ਨਹੀਂ ਹੈ ਤਾਂ ਮਹਾਰਾਜ ਜੀ ਕਹਿੰਦੇ ਹਨ ਐਸੇ ਜੀਵਨ ਦਾ ਜੀਣ ਦਾ ਕੋਈ ਅਰਥ ਨਹੀਂ ਹੈ, ਬੇਸ਼ੱਕ ਉਹ ਮਰੇ ਹੀ ਜਾਏ, ਉਸ ਦਾ ਕੋਈ ਅਫਸੋਸ ਨਹੀਂ ਹੈ, ਮਰਨਾ ਚਾਹੀ ਜਿਨ੍ਹਾਂ ਵਿਸਰਤ ਰਾਮ, ਨਾਮ ਵਿਹੂਨ ਜੀਵਨ ਕੌਣ ਕਾਮ, ਨਾਮ ਤੋਂ ਬਿਨਾਂ ਜੀਵਨ ਕਹਿੰਦੇ ਕਿਸ ਕੰਮ ਹੈ, ਕਿਸ ਕੰਮ ਹੈ, ਕਹਿੰਦੇ ਜਲ ਜਾਓ ਜੀਵਨ ਨਾਮ ਬਿਨਾਂ। ਇਹਨਾਂ ਪੰਕਤੀਆਂ ਨੂੰ ਥੋੜਾ ਜਿਹਾ ਆਪਣੇ ਦਿਲ ਨੂੰ ਲੱਗਣ ਦਿਓ, ਕਿਉਂਕਿ ਅਸੀਂ ਸੁਣਨ ਦੇ ਆਦੀ ਹਾਂ, ਸੁਣ ਸੁਣਾ ਤੱਕ ਹੀ ਗੱਲ ਨਾ ਰਹਿ ਜਾਏ, ਥੋੜੀ ਜਿਹੀ ਸੋਚ ਵਿਚਾਰ ਜਾਗਰੂਕਤਾ ਦੇ ਨਾਲ ਸੁਣੋ ਤਾਂ ਕਿ ਇਹ ਸਾਡੇ ਅੰਦਰ ਥੋੜੀ ਜਿਹੀ ਚੋਟ ਵੀ ਮਾਰਨ, ਕਿਉਂਕਿ ਅਸੀਂ ਹੋ ਪੱਥਰ ਵਰਗੇ ਗਏ ਹਾਂ, ਚੋਟ ਲੱਗਦੀ ਨਹੀਂ ਹੈ, ਇਸ ਕਰਕੇ ਅਸੀਂ ਸੁਣ ਕੇ ਫਿਰ ਉਸੇ ਤਰ੍ਹਾਂ ਦੇ ਰਹਿ ਜਾਂਦੇ ਹਾਂ। ਮਹਾਰਾਜ ਜੀ ਨੇ ਬਾਣੀ ਚ ਆਖਿਆ ਐਸਾ ਨਾ ਹੋਵੇ ਕਿ ਆਪ ਕਿਤੇ ਗੁੱਸਾ ਕਰ ਲੋ ਵੀ ਭਾਈ ਸਾਹਿਬ ਨੇ ਕਹਿਤਾ ਅਸੀਂ ਪੱਥਰ ਵਰਗੇ ਹੋ ਗਏ ਹਾਂ, ਇਹ ਮੇਰਾ ਆਪਣਾ ਖਿਆਲ ਨਹੀਂ ਹੈ, ਇਹ ਮਹਾਰਾਜ ਜੀ ਦੀ ਡਾਇਗਨੋਜ਼ ਹੈ, ਮਹਾਰਾਜ ਜੀ ਨੇ ਸਾਡੇ ਅੰਦਰ ਦੇਖੇ ਹਨ, ਉਹ ਜਾਣਦੇ ਹਨ ਸਾਡੇ ਅੰਦਰ ਕਿਸ ਤਰ੍ਹਾਂ ਦੇ ਹਨ। ਕਹਿੰਦੇ ਹਨ ਮਨ ਕਠੋਰ ਸ਼ਬਦ ਭੇਦ ਤੂੰ, ਕਹਿੰਦੇ ਮਨ ਕਠੋਰ ਹੋਏ ਪਏ ਹਨ ਸਾਡੇ, ਇਸ ਨੂੰ ਸ਼ਬਦ ਦੇ ਹਥੌੜੇ ਦੇ ਦੁਆਰਾ ਹੀ ਤੋੜਿਆ ਜਾ ਸਕਦਾ ਹੈ, ਪਰ ਮਨ ਕਈ ਦਫਾ ਇਤਨੇ ਕਠੋਰ ਹੋ ਚੁੱਕੇ ਹਨ ਇਹਨਾਂ ਤੇ ਕਿਸੇ ਗੱਲ ਦਾ ਅਸਰ ਹੀ ਨਹੀਂ ਹੁੰਦਾ, ਕਿ ਸਾਡੇ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਹਨ ਜਿਨੀ ਨਾਮ ਵਿਸਾਰਿਆ ਸਿਹੋਤ ਦੇਖੇ ਖੇ, ਕਿ ਅਸੀਂ ਇਤਨੇ ਇਮਿਊਨ ਹੋ ਚੁੱਕੇ ਹਾਂ ਮਹਾਰਾਜ ਜੀ ਦੀ ਬਾਣੀ ਦੇ ਇਹਨਾਂ ਸ਼ਬਦਾਂ ਦੇ ਤੀਰਾਂ ਤੋਂ, ਕਿ ਗੁਰੂ ਬਾਬਾ ਜੀ ਆਖਦੇ ਹਨ ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ, ਕਹਿੰਦੇ ਉਹ ਲੋਕ ਜ਼ਮੀਨ ਉੱਤੇ ਧਰਤੀ ਉੱਤੇ ਬੋਝ ਹਨ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰਿਆ। ਸੋ ਹਰੇਕ ਬੰਦਾ ਅੱਜ ਤੋਂ ਬਾਅਦ ਜਿਸਲੇ ਤੁਰਿਆ ਫਿਰੇਗਾ ਉਹ ਸੋਚੇ ਕਿ ਮੈਂ ਧਰਤੀ ਉੱਤੇ ਬੋਝ ਹਾਂ ਜਾਂ ਕੀ ਹਾਂ, ਜੇ ਨਾਮ ਭੁਲਾਇਆ ਹੋਇਆ ਹੈ ਤੇ ਧਰਤੀ ਨੂੰ ਵੀ ਤਕਲੀਫ ਦੇ ਰਹੇ ਹਾਂ, ਧਰਤੀ ਦੇ ਵਿੱਚ ਵੀ ਕੌਂਸ਼ੀਅਸਨੈਸ ਹੈ, ਇਹ ਵੀ ਅਲਾਈਵ ਹੈ, ਇਹ ਵੀ ਜ਼ਿੰਦਾ ਹੈ, ਔਰ ਅਗਰ ਅਸੀਂ ਨਾਮ ਤੋਂ ਸੱਖਣੇ ਹਾਂ ਤੇ ਅਸੀਂ ਇਸ ਧਰਤੀ ਨੂੰ ਵੀ ਪਲਿਊਟ ਕਰਦੇ ਹਾਂ, ਇਸ ਧਰਤੀ ਨੂੰ ਵੀ ਡੈਮੇਜ ਕਰਦੇ ਹਾਂ ਤੇ ਇਸ ਉੱਤੇ ਬੋਝ ਪਾਉਣੇ ਹਾਂ, ਤੇ ਜੇ ਇਸ ਉੱਤੇ ਬੋਝ ਪਾਉਣੇ ਹਾਂ ਤੇ ਕਿਸੇ ਦਿਨ ਸਾਡੇ ਤੇ ਵੀ ਬੋਝ ਪਏਗਾ, ਕਰਮ ਦਾ ਫਲ ਜ਼ਰੂਰ ਹੁੰਦਾ। ਬਾਬਾ ਜੀ ਨੇ ਇਹ ਆਖਿਆ ਹੈ ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰ ਗਿਆ ਉਹ ਧਰਤੀ ਉੱਤੇ ਬੋਝ ਹਨ। ਔਰ ਇੱਕ ਅਖੀਰਲਾ ਪ੍ਰਮਾਣ ਕਹਿ ਕੇ ਫਿਰ ਮੈਂ ਅੱਜ ਦੇ ਕੀਰਤਨ ਦੇ
ਵੱਲ ਨੂੰ ਵਧਾਂਗਾ। ਗੁਰੂ ਮਹਾਰਾਜ ਜੀ ਨੇ ਆਖਿਆ ਹੈ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ, ਜਿਨ ਕੀਤੇ ਤਿਸੇ ਨਾ ਜਾਣੀ, ਬਿਨ ਨਾਵੈ ਸਭ ਚੋਰ। ਕਹਿੰਦੇ ਸਾਰੇ ਹੀ ਚੋਰ ਹਨ, ਨਾਮ ਤੋਂ ਬਿਨਾਂ ਹਰੇਕ ਇਨਸਾਨ ਚੋਰ ਹੈ। ਹੁਣ ਇਸ ਨੂੰ ਜਾਂ ਤੇ ਅਸੀਂ ਇਤਨਾ ਲਾਈਟਲੀ ਲਵਾਂਗੇ ਕਿ ਸੁਣ ਕੇ ਚਲੇ ਜਾਵਾਂਗੇ, ਪਰ ਅਸੀਂ ਮਹਿਸੂਸ ਨਹੀਂ ਕਰਾਂਗੇ ਕਿ ਗਿਲਟੀ ਫੀਲ ਨਹੀਂ ਕਰਾਂਗੇ ਕਿ ਅਸੀਂ ਚੋਰ ਹਾਂ ਜਾਂ ਮੈਂ ਚੋਰ ਹਾਂ। ਪਰ ਜੇ ਮਹਿਸੂਸ ਕਰਾਂਗੇ ਕਿ ਮਹਾਰਾਜ ਜੀ ਤੇ ਝੂਠ ਨਹੀਂ ਆਖ ਸਕਦੇ, ਗਲਤ ਨਹੀਂ ਆਖ ਸਕਦੇ, ਅਤਕਥਨੀ ਨਹੀਂ ਕਰ ਸਕਦੇ, ਗੁਰੂ ਬਾਬਾ ਜੀ ਦੀ ਗੱਲ ਕਹੀ ਹੋਈ ਦੇ ਵਿੱਚ ਸੱਚ ਹੈ, ਇਸ ਦਾ ਅਰਥ ਅਗਰ ਮੇਰੇ ਪਾਸ ਨਾਮ ਨਹੀਂ ਹੈ ਤਾਂ ਫਿਰ ਮੈਂ ਚੋਰ ਹਾਂ। ਅਗਰ ਇਹ ਤੀਰ ਲੱਗ ਜਾਏਗਾ ਤਾਂ ਫਿਰ ਉਹ ਬੇਚੈਨ ਕਰੇਗਾ, ਉਹ ਦਰਦ ਦੇਵੇਗਾ ਕਿ ਮੈਂ ਗੁਰੂ ਮਹਾਰਾਜ ਜੀ ਦੇ ਪਾਸ ਗਿਆ, ਗੁਰੂ ਮਹਾਰਾਜ ਜੀ ਨੇ ਮੇਰੇ ਜੀਵਨ ਨੂੰ ਦੇਖ ਕੇ ਇਹ ਨਤੀਜਾ ਨਿਕਾਲਿਆ ਹੈ ਕਿ ਤੂੰ ਚੋਰ ਹੈ। ਤਾਂ ਕਿਤਨੀ ਵੱਡੀ ਤੌਹੀਨ, ਕਿਤਨੀ ਵੱਡੀ ਚੋਟ। ਪਰ ਰੀਅਲਿਸਟਿਕਲੀ ਅਸੀਂ ਆਪਣੇ ਆਪ ਨੂੰ ਚੋਰ ਸਮਝਾਂਗੇ ਨਹੀਂ, ਜਿਸ ਤਰ੍ਹਾਂ ਕਿ ਸ਼ਬਦ ਸਿਰਫ ਕਹਿਣ ਸੁਣਨ ਦੇ ਵਾਸਤੇ ਹੀ ਹਨ। ਪਰ ਜਿਹੜੇ ਗੁਰੂ ਬਾਬੇ ਦੇ ਵਚਨਾਂ ਉੱਤੇ ਇਤਨਾ ਭਰੋਸਾ, ਪਿਆਰ, ਯਕੀਨ ਰੱਖਦੇ ਹਨ, ਉਹ ਇਸ ਗੱਲ ਦੇ ਨਾਲ ਚੋਟ ਖਾ ਜਾਂਦੇ ਹਨ। ਮਹਾਰਾਜ ਜੀ ਨੇ ਆਖਿਆ, ਬਿਨ ਨਾਵੈ ਸਭ, ਆਪ ਜੀ ਆਖੋ ਕੀ ਕਹਿੰਦੇ ਹਨ ਮਹਾਰਾਜ ਜੀ, ਬਿਨ ਨਾਵੈ ਸਭ ਚੋਰ। ਵੀ ਮਸਟ ਰਿਪੀਟ ਦਿਸ ਲਾਈਨ ਫਿਊ ਟਾਈਮਸ ਤਾਂ ਕਿ ਸਾਡੇ ਉੱਤੇ ਅਸਰ ਕਰ ਸਕੇ, ਇੱਕ ਅੱਧੀ ਵਾਰੀ ਕਈ ਨਾਲੇ ਅਸਰ ਨਹੀਂ ਕਰਨਾ। ਐਂਡ ਆਮ ਗੋਇੰਗ ਟੂ ਕੰਟੀਨਿਊ ਰਿਪੀਟਿੰਗ ਦਿਸ ਲਾਈਨ ਐਵਰੀ ਡੇ। ਬਿਨ ਨਾਵੈ ਸਭ ਚੋਰ, ਸਭ ਚੋਰ ਸਭਨਾਂ ਦੇ ਵਿੱਚ ਅਸੀਂ ਵੀ ਆਨੇ ਹਾਂ, ਜਾਂ ਕੋ ਜਿਹੜੇ ਬਾਹਰ ਸੜਕਾਂ ਤੇ ਫਿਰਦੇ ਹਨ ਉਹ ਚੋਰ ਹਨ, ਵੀ ਆਰ ਆਲਸੋ ਇਨਕਲੂਡਿਡ। ਬਿਨ ਨਾਵੈ ਸਭ ਚੋਰ, ਇਹ ਤਾਂ ਬੜੀ ਭਾਰੀ ਸਮੱਸਿਆ ਖੜੀ ਹੋ ਗਈ। ਇੱਥੋਂ ਤੱਕ ਅਸੀਂ ਕੱਲ ਵਿਚਾਰਿਆ ਹੈ, ਸਮਝ ਲਿਆ ਹੈ ਕਿ ਨਾਨਕ ਕੇ ਘਰ ਕੇਵਲ ਨਾਮ, ਅਗਰ ਨਾਮ ਨਹੀਂ ਹੈ ਤਾਂ ਅਸੀਂ ਚੋਰ ਹਾਂ। ਜੀਵਨ ਚ ਸਾਡੇ ਅਸੀਂ ਸਿਰਫ ਵਾਹਿਗੁਰੂ ਦੀਆਂ ਵਸਤੂਆਂ ਨੂੰ ਚੁਰਾਈ ਜਾਂਦੇ ਹਾਂ, ਇਕੱਠੀਆਂ ਕਰੀ ਜਾਂਦੇ ਹਾਂ, ਜੋ ਸਾਡਾ ਆਪਣਾ ਨਹੀਂ ਹੈ ਉਸਨੂੰ ਅਸੀਂ ਆਪਣਾ ਕਹੀ ਜਾਂਦੇ। ਤਨ ਸਾਡਾ ਆਪਣਾ ਨਹੀਂ, ਵਾਹਿਗੁਰੂ ਦਾ, ਪ੍ਰਾਣੀ ਜਾਣੇ ਇਹ ਤਨ ਮੇਰਾ, ਉਹ ਆਪਣਾ ਬਣਾਈ ਬੈਠਾ ਹੈ, ਸਾਰੀਆਂ ਚੀਜ਼ਾਂ ਨੂੰ ਆਪਣੀਆਂ ਬਣਾਈ ਬੈਠਾ ਹੈ। ਤਾਂ ਕਿਸੇ ਦੀ ਵਸਤੂ ਹੋਵੇ, ਬਣਾ ਲਈ ਜਾਏ ਆਪਣੀ, ਉਹ ਚੋਰੀ ਨਹੀਂ ਹੁੰਦੀ ਤਾਂ ਹੋਰ ਕੀ ਹੁੰਦਾ। ਕਿਸੇ ਦੀ ਚੀਜ਼ ਨੂੰ ਸੰਭਾਲ ਕੇ ਬਹਿ ਜਾਓ, ਕਬਜ਼ਾ ਕਰਕੇ ਬਹਿ ਜਾਓ, ਤਾਂ ਫਿਰ ਆਖੋ ਇਹ ਮੇਰੀ ਹੈ, ਤਾਂ ਉਹ ਚੋਰੀ ਹੋ ਗਈ। ਬਿਨ ਨਾਵੈ ਸਭ ਚੋਰ, ਇੱਥੋਂ ਤੱਕ ਅਸੀਂ ਸੁਣਿਆ। ਅੱਜ ਦੇ ਕੀਰਤਨ ਦੇ ਵਿੱਚ ਜੋ ਦੂਸਰਾ ਸਟੈਪ ਹੈ ਨਾਮ ਨੂੰ ਸਮਝਣ ਦੇ ਵਾਸਤੇ, ਕਿਉਂਕਿ ਮਹਾਰਾਜ ਦੀ ਬਾਣੀ ਦੇ ਵਿੱਚ ਨਾਮ ਨਾਮ ਨਾਮ ਨਾਮ ਬਹੁਤ ਦਫਾ ਆਉਂਦਾ। ਪਰ ਸਾਧ ਸਿੰਘ ਜੀ, ਸੋਚਣ ਵਾਲੀ ਗੱਲ ਇਹ ਹੈ ਕਿ ਕਿਸ ਦਾ ਨਾਮ, ਹੁਣ ਇਹ ਪਹਿਲੂ ਆਰੰਭ ਹੁੰਦਾ ਹੈ। ਇਤਨਾ ਮਹਾਰਾਜ ਜੀ ਨਾਮ ਦਾ ਜ਼ਿਕਰ ਕਰਦੇ ਹਨ, ਸੋਚਣਾ ਪੈਂਦਾ ਹੈ ਕਿਸ ਦਾ ਨਾਮ, ਕਿਉਂਕਿ ਨਾਮ ਦੇ ਪਿੱਛੇ ਜਾਂ ਤੇ ਕੋਈ ਨਾ ਕੋਈ ਪਰਸਨ ਹੁੰਦਾ ਹੈ, ਨਾਮ ਦੇ ਪਿੱਛੇ ਜਾਂ ਕੋਈ ਪਲੇਸ ਹੁੰਦੀ ਹੈ, ਜਾਂ ਨਾਮ ਦੇ ਪਿੱਛੇ ਕੋਈ ਹੋਰ ਵਸਤੂ ਹੁੰਦੀ ਹੈ, ਕੋਈ ਨਾ ਕੋਈ ਸਬਸਟੈਂਸ ਤੇ ਹੁੰਦਾ ਹੈ ਨਾ, ਜਿਸ ਨੂੰ ਅਸੀਂ ਕੋਈ ਨਾ ਕੋਈ ਨਾਮ ਦਿੰਦੇ ਹਾਂ, ਜਿਸ ਦਾ ਨਾਮ, ਨਾਮ ਵਾਲਾ, ਉਸ ਨੂੰ ਅਸੀਂ ਨਾਮੀ ਆਖ ਸਕਦੇ ਹਾਂ, ਨਾਮੀ ਜਿਸ ਦਾ ਕਿ ਨਾਮ ਹੈ। ਗੁਰੂ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਸਿਰਫ ਨਾਮ ਦੀ ਹੀ ਗੱਲ ਨਹੀਂ ਕਰਦੇ, ਜਿਸ ਦਾ ਨਾਮ ਹੈ, ਜੋ ਨਾਮ ਵਾਲਾ ਹੈ, ਜੋ ਨਾਮੀ ਹੈ, ਉਸ ਦਾ ਵੀ ਜ਼ਿਕਰ ਕਰਦੇ ਹਨ। ਕਿਉਂਕਿ ਜੇ ਸਾਨੂੰ ਇਕੱਲਾ ਹੀ ਨਾਮ ਮਿਲ ਜਾਏ ਪਰ ਜਿਸ ਦਾ ਇਹ ਨਾਮ ਹੈ ਉਹ ਨਾ ਮਿਲੇ, ਤਾਂ ਫਿਰ ਤੇ ਕੁਛ ਵੀ ਨਾ ਮਿਲਿਆ।
फॉर एग्जाम्पल सानू भुख लगी हुई है, सानू खाण नू रोटी चाहिदी है, रोटी तो सिर्फ एक नाम है, रोटी तो सिर्फ एक नाम है, निरा लफज रोटी दे नाल असी रज सकते हैं जब तक जिस चीज का नाम रोटी है वह ना मिले। सो जिस चीज का नाम रोटी है, प्रशादा है, जे ओ ना मिले तो सानू रज नहीं आ सकता, तृप्ति नहीं आ सकती। तो गुरु महाराज जी ये बहुत गहराई दे नाल विचारन वाला नुक्ता है कि जिथे नाम का जिक्र करते हैं उथे जिसका नाम है, जो नाम वाला है उसका भी जिक्र करते हैं। हुण बाणी दे विच शब्द देखो आते हैं, तू, तेरा, तेरे, तेरिया, तुम, ये जो लफज हैं ये तो किसे हस्ती नू ही एड्रेस किए जा सकते हैं, यानी किसे कोई प्रेजेंट है जिसनों असी तू कहने हैं। तो महाराज जी की बाणी दे विच थां थां थां थां ते उस हस्ती नू आख्या है, तू मेरा पिता, तू मेरा माता, तू मेरा बंधक, तू मेरा प्राता, इसका भाव कोई बींग है, कोई होंद है, कोई एग्जिस्टेंस है जिसनू महाराज जी तू कह के एड्रेस कर रहे हैं। नथिंगनेस नू तो तू नहीं ना कहा जा सकता। तो गुरु महाराज जी के पास मेरे कहने का मतलब यह है, नाम है, पर जिसका नाम है उस दे नाल महाराज जी का संबंध है, जिसका नाम है उस दे नाल संबंध है। इसे करके जिसका नाम है, जो नाम वाला है, महाराज जी एड्रेस करते हैं उसनु, कहते हैं नाम तेरो आरती मजन मुरारे, कहते हैं खूब खूब खूब खूब खूब तेरो नाम, उस प्यारी हस्ती नू, उस नाम वाले नू कहते हैं कि तेरा नाम बहुत खूब है, बहुत खूब है, बहुत खूब है, खूब खूब खूब खूब खूब तेरो नाम, तेरा नाम बहुत खूब है। हुण कोई वस्तु, कोई व्यक्ति, कोई सामने ना होवे तो इंसान आकाश वाल नहीं देख के, जां हवा वाल नहीं देख के थोड़ा आखी जाएगा कि तेरा नाम बहुत खूब है। किसी दे नाल कोई कॉन्टैक्ट होएगा, किसी दे नाल कोई रिलेशन होएगा, कोई सामने प्रेजेंट होएगा, उसे नू ही आख्या जा सकता है कि तेरा नाम बहुत खूब है। सो इस तो भाव यह निकलिया, महाराज जी के पास जिसका नाम है वो नाम वाला भी महाराज जी के पास है, और जो नाम वाला महाराज जी के पास है ता महाराज जी का उस दे नाम दे नाल भी प्यार है। गुरु महाराज जी अपनी बाणी दे विच अनेक थां उते आखदे हन, तेरा नाम रतन कर्म चानन सुरत तिथे लोए, कहिंदे वाहिगुरु तेरा नाम जड़ा है वो रतन है, कहिंदे हन नाम तेरा आधार मेरा, तेरा नाम जो है वो मेरा आधार है। सो पॉइंट समझने वाला यह है कि नाम के पिछे कोई नाम वाला भी है, नाम के पिछे कोई नामी भी है, नाम के पिछे कोई अजिही शख्सियत भी है जिस दे नाम की इतनी वड्डी तारीफ है, उस शख्सियत दे नाल महाराज जी का प्यार है, उस शख्सियत दे नाल महाराज जी का कितना प्यार है आओ उसनु सुनो। कहते हैं

ਕਹਿੰਦੇ ਹਨ ਅਗਰ ਤੂੰ ਮੇਰਾ ਪਿਆਰਾ ਹੈ ਜਾਂ ਤੇਰੇ ਨਾਲ ਮੇਰਾ ਪਿਆਰ ਹੈ ਤਾਂ ਉਸ ਪਿਆਰ ਦੇ ਵਿੱਚ ਫਿਰ ਕੋਈ ਕਮੀ ਰਹਿ ਗਈ? ਉਸ ਪਿਆਰ ਦੇ ਨਾਲ ਤੇ ਮੇਰੀਆਂ ਤਮਾਮ ਭੁੱਖਾਂ ਕਹਿੰਦੇ ਹਨ ਉਹ ਪੂਰੀਆਂ ਹੋ ਗਈਆਂ ਹਨ। ਤੂੰ ਮੇਰੋ ਪਿਆਰੋ, ਇਤਨਾ ਲਫ਼ਜ਼ੀ ਕਹਿਣਾ ਇਹ ਸਿੱਧ ਕਰਦਾ ਹੈ ਕਿ ਕੋਈ ਹਸਤੀ, ਕੋਈ ਸ਼ਖਸੀਅਤ, ਕੋਈ ਬੀਂਗ ਮੌਜੂਦ ਹੈ ਜਿਸ ਦੇ ਨਾਲ ਮਹਾਰਾਜ ਜੀ ਦਾ

0: ਕਹਿੰਦੇ ਜਿਹਨਾਂ ਦਾ ਨਾਮ ਦੇ ਨਾਲ ਪਿਆਰ ਹੈ ਉਹ ਜਾਗੇ ਹੋਏ ਹਨ, ਬਾਕੀ ਸਭ ਸੁੱਤੇ ਪਏ।
1: ਸੇ ਜਨ ਜਾਗੇ ਜਿਨ ਨਾਮ ਪਿਆ,
0: ਇੱਕ ਹੋਰ ਪੰਕਤੀ,
1: ਗਾਵਣ ਗਾਵੇ ਜਿਨ ਨਾਮ ਪਿਆ,
0: ਕਹਿੰਦੇ ਗਾਉਂਦੇ ਵੀ ਉਹੀ ਹਨ ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ। ਇੱਕ ਹੋਰ ਪੰਕਤੀ ਕਹਿੰਦੇ ਹਨ,
1: ਏਕ ਨਾਮ ਤਾਰੇ ਸੰਸਾਰ, ਗੁਰ ਪ੍ਰਸਾਦੀ ਨਾਮ ਪਿਆਰ।
0: ਬਾਰ ਬਾਰ ਨਾਮ ਪਿਆਰ ਆ ਰਿਹਾ।

सो आप जी ने बार बार पंक्तियां जो सुनिया है इन्हों पंक्तियों बहुत ध्यान दे नाल समझिया विचारिया गया है। इन्हों पंक्तियों च महाराज जी नाम प्यार नाम प्यार नाम प्यार आखी जाते हैं। हुण सवाल इत्थे ये पैदा होंदा है कि सानू किसका नाम प्यारा लगता है। आप सारे सोचने की कोशिश करो, जवाब मिल जाएगा। नाम सानू किसका प्यारा लगता है, किसका नाम सानू प्यारा लगता है? सानू उसे दा ही नाम प्यारा लगता है जो सानू बहुत प्यारा लगता हो। जिस दे नाल साड़ा बहुत प्यार वाला संबंध होवे और उसनों सी जानदे भी जरूर होवांगे। जिस नाल प्यार होवेगा उसनों जानदे भी तो होवांगे, उस नाल बहुत डीप बहुत गहरा संबंध होएगा। सो इतनी लाइना दे विच शब्दों दे विच बार बार नाम प्यार नाम प्यार नाम प्यार सुनाण दा मेरा एक मकसद है कि ए पॉइंट आप जी दे सामने रखिया जाए कि नाम केड़ा प्यारा लग्या करदा है। नाम सानू उसे दा प्यारा लगदा है जो साडा प्यारा हुंदा है, जिस नाल सानू बहुत प्यार होवे, बहुत जिस नाल प्यार होवे उसका नाम प्यारा लगदा है। सो फार सानू अपना ही नाम प्यारा लगता है क्योंकि साडा अपने आप तो अलावा और किसी नाल प्यार है ही नहीं, असीं अपने आप नाल ही प्यार करते हैं। इस वास्ते किसी इंसान का अगर अखबार च नाम निकलिया होवे तो उसके वास्ते बाकी सारी अखबार कोई मतलब नहीं रखती, वो यूजलैस है, वो सिर्फ अपना ही नाम देखना चाहता है कि कित्थे लिखिया है, क्योंकि उसनों अपना ही नाम प्यारा लगता है। वो बार बार उसनों ही पढ़ेगा और अखीर उसनों कटिंग करके रख लेगा क्योंकि उसका अपना नाम है, अपना नाम प्यारा लगता है। जिसनों अपना नाम प्यारा लगता है और किसी का भी नाम प्यारा नहीं लगता उसनों परमात्मा का नाम किवें प्यारा लग सकता है? परमात्मा का नाम उसनों किवें प्यारा लग सकता है जिसनों ना मिले ना गिले ना कदे देखिया ना पछाणिया ना कोई एक्सपीरियंस ना कोई संबंध, और उसकी तो कोई रूप रेखा भी नहीं है, उसकी तो कोई शक्ल भी नहीं है, वो तो रूप रेख रंग तो बिल्कुल न्यारा है, वो तो एब्स्ट्रैक्ट है, वो तो निराकार है। असी आकार वालिया चीजों के नाल प्यार नहीं पा सकते, निराकार नाल किवें पा लवांगे? जो फॉर्म दे विच हन साडा उन्हां नाल प्यार पूरी तरह नहीं पैंदा, तो जो फॉर्मलैस है उस दे नाल सीधा प्यार पाना साडी कैपेसिटी च है? आओ फिर उसे नुक्ते उत्ते, नाम प्यारा उसे दा ही लगदा है जिस दे नाल प्यार होवे, जिस दे नाल प्यार ना होवे उसका नाम भी प्यारा नहीं लगता, और जिस दे नाल वाकफीत ही ना होवे उसका नाम प्यारा किवें लग सकता है, किवें प्यारा लग सकता है? क्योंकि वाकफीत ही नहीं है प्यार दी तो बहुत दूर दी गल। आईयो वजह है कि आम तौर पर जिसले असीं सवेरे सपोजडली बैठते हाँ कि नाम जपन बैठे हाँ तो साडा ध्यान ही नहीं लगता, साडा मन ही नहीं लगता, और जिस दे नाल साडा मनिया लगे, कोई इंसान दो इंसान ले लो अगर उन्हां दा एक दूसरे दे नाल बैठ के मन ही नहीं लगता, एक दूसरे दे नजदीक जाके मन ही नहीं लगता, जिथे मन ही ना लगे उथे प्यार किवें हो सकता है? सो असी नाम जपन की कोशिश करते हाँ बिना ही प्यार तो, बिना ही प्यार वो किवें पॉसिबल हो सकता है, किवें पॉसिबल हो सकता है? और जिसले असी नाम जपन बैठते हाँ उस वेले भी नाम उन्हां वस्तुओं वल साडा ध्यान लगता है जिन्हां दे नाल साडा प्यार है।
ਜਿਨ੍ਹਾਂ ਚੀਜ਼ਾਂ ਦੇ ਨਾਲ ਸਾਡਾ ਸੰਬੰਧ ਹੈ, ਪਿਆਰ ਹੈ, ਉਹੀ ਸਾਡੇ ਧਿਆਨ ਦੇ ਵਿੱਚ ਆਉਂਦੀਆਂ ਹਨ। ਤੋ ਇੱਥੋਂ ਸਿੱਧ ਹੁੰਦਾ ਹੈ ਜਦੋਂ ਅਸੀਂ ਵਾਰ ਵਾਰ ਇਹ ਕਹਿੰਦੇ ਹਾਂ ਕਿ ਵਾਹਿਗੁਰੂ ਦੇ ਨਾਲ ਸਾਡਾ ਮਨ ਨਹੀਂ ਲੱਗਦਾ, ਧਿਆਨ ਨਹੀਂ ਲੱਗਦਾ, ਇਸ ਦਾ ਮਤਲਬ ਕਿ ਵਾਹਿਗੁਰੂ ਦੇ ਨਾਲ ਸਾਡਾ ਕੋਈ ਪਿਆਰ ਨਹੀਂ ਹੈ। ਜੇ ਪਿਆਰ ਹੋਵੇ ਤਾਂ ਜ਼ਰੂਰ ਮਨ ਲੱਗੇ। ਇਹ ਆਪਣੇ ਆਪ ਚ ਇੱਕ ਸੈਲਫ ਐਵੀਡੈਂਸ ਹੈ ਕਿ ਜਿਸ ਦੇ ਨਾਲ ਮਨ ਨਾ ਲੱਗੇ, ਇਹਦਾ ਮਤਲਬ ਉਸ ਦੇ ਨਾਲ ਸਾਡਾ ਕੋਈ ਸੰਬੰਧ ਹੀ ਨਹੀਂ ਹੈ, ਕੋਈ ਲਿੰਕ ਹੀ ਨਹੀਂ ਹੈ, ਕੋਈ ਕਾਮਨ ਗਰਾਊਂਡ ਹੀ ਨਹੀਂ ਹੈ। ਇਸੇ ਕਰਕੇ ਉਸ ਦੇ ਨਾਲ ਮਨ ਨਹੀਂ ਨਾ ਲੱਗਦਾ। ਤੋ ਹੁਣ ਇੱਥੇ ਤੱਕ ਦੀ ਜੋ ਵਿਚਾਰ ਹੈ ਉਸ ਦੇ ਵਿੱਚ ਅਸੀਂ ਇਹ ਸਮਝਿਆ ਹੈ ਕਿ ਗੁਰੂ ਮਹਾਰਾਜ ਜੀ ਦੇ ਘਰ ਦੇ ਵਿੱਚ ਸਿਰਫ ਨਾਮ ਹੈ, ਪਰ ਜਿਹਦਾ ਨਾਮ ਹੈ, ਜੋ ਨਾਮ ਵਾਲਾ ਹੈ, ਮਹਾਰਾਜ ਜੀ ਦਾ ਸੰਬੰਧ ਉਸ ਦੇ ਨਾਲ ਹੈ। ਇਸ ਦਾ ਮਤਲਬ ਇਹ ਹੋਇਆ ਕਿ ਗੁਰੂ ਘਰ ਦੇ ਵਿੱਚ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਦੇ ਵਿੱਚ, ਘਰ ਦੇ ਵਿੱਚ ਜਿਸ ਦਾ ਨਾਮ ਹੈ ਉਹ ਨਾਮ ਵਾਲਾ ਹੀ ਹੈ, ਬਸ ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਇਸ ਕਰਕੇ ਗੁਰੂ ਬਾਬਾ ਜੀ ਆਪਣੀ ਬਾਣੀ ਚ ਪੰਚਮ ਪਾਤਸ਼ਾਹ ਜੀ ਆਖਦੇ ਹਨ, ਹਮਾਰੇ ਇੱਕ ਹੈ ਹਰੀ ਹਰੀ। ਇੱਕ ਪਾਸੇ ਕਹਿਤਾ ਨਾਨਕ ਕੇ ਘਰ ਕੇਵਲ ਨਾਮ, ਪਰ ਉਹ ਜਿਸ ਦਾ ਨਾਮ ਹੈ ਉਹ ਹਰੀ ਹੈ, ਉਹ ਵਾਹਿਗੁਰੂ ਹੈ, ਪਰਮਾਤਮਾ ਹੈ, ਜੋ ਵੀ ਹੈ। ਗੁਰੂ ਮਹਾਰਾਜ ਜੀ ਕਹਿੰਦੇ ਹਨ ਹਮਾਰੇ ਇੱਕ ਹੈ ਹਰੀ ਹਰੀ, ਸਾਡੇ ਪਾਸ ਇੱਕੋ ਹੀ ਹਰੀ ਹਰੀ ਹੈ, ਹੋਰ ਕੋਈ ਨਹੀਂ। ਭਾਵ ਸਾਡੇ ਪਾਸ ਰੱਬ ਹੀ ਰੱਬ ਹੈ, ਪਰਮਾਤਮਾ ਹੀ ਪਰਮਾਤਮਾ ਹੈ। ਅਗਰ ਉਸ ਚ ਇੰਟਰਸਟਿਡ ਹੋ ਤਾਂ ਸਾਡੇ ਨਾਲ ਕੋਈ ਤੁਹਾਡਾ ਸੰਬੰਧ ਪੈ ਸਕਦਾ ਹੈ, ਕਿਉਂਕਿ ਉਹ ਨਾਮ ਵਾਲਾ ਹੀ ਮਹਾਰਾਜ ਜੀ ਦੇ ਪਾਸ ਹੈ, ਅਤੇ ਉਸ ਨਾਮ ਵਾਲੇ ਦੇ ਨਾਮ ਨਾਲ ਹੀ ਮਹਾਰਾਜ ਜੀ ਦਾ ਪਿਆਰ ਹੈ, ਉਸ ਦਾ ਨਾਮ ਹੀ ਮਹਾਰਾਜ ਜੀ ਨੂੰ ਪਿਆਰਾ ਲੱਗਦਾ ਹੈ। ਅਤੇ ਜਿਸ ਨਾਲ ਸਾਡੀ ਬਹੁਤ ਜ਼ਿਆਦਾ ਮੁਹੱਬਤ ਹੋਵੇ, ਬਹੁਤ ਜ਼ਿਆਦਾ ਪਿਆਰ ਹੋਵੇ, ਉਸ ਦਾ ਨਾਮ ਲੈ ਕੇ ਵੀ ਸਾਡੇ ਉੱਤੇ ਅਸਰ ਹੋ ਜਾਂਦਾ ਹੈ, ਨਾਮ ਦਾ ਵੀ ਅਸਰ ਹੁੰਦਾ ਹੈ। ਜਿਸ ਨਾਲ ਬਹੁਤ ਗਹਿਰੀ ਮੁਹੱਬਤ ਹੋਵੇ, ਉਸ ਦਾ ਨਾਮ ਸਾਡੇ ਅੰਦਰ ਗੂੰਜਦਾ ਰਹਿੰਦਾ ਹੈ। ਉਸ ਦਾ ਕੋਈ ਨਾਮ ਲੈ ਦੇਵੇ, ਉਸ ਦੇ ਨਾਲ ਸਾਡੇ ਅੰਦਰ ਕੁਛ ਹੋ ਜਾਂਦਾ ਹੈ। ਉਸ ਦਾ ਕਿਤੇ ਨਾਮ ਪੜ੍ਹ ਲਈਏ ਤਾਂ ਵੀ ਸਾਨੂੰ ਉਹ ਪਿਆਰਾ ਲੱਗਦਾ ਹੈ, ਕਿਉਂਕਿ ਮੁਹੱਬਤ ਹੈ ਉਸ ਦੇ ਨਾਲ, ਉਸ ਦੇ ਨਾਲ ਪਿਆਰ ਹੈ। ਗੁਰੂ ਮਹਾਰਾਜ ਜੀ ਦਾ ਪਿਆਰ ਹੈ ਗੁਰੂ ਰਾਮਦਾਸ ਜੀ ਦਾ, ਉਸ ਨਾਮ ਵਾਲੀ ਸ਼ਖਸੀਅਤ ਦੇ ਨਾਲ, ਉਸ ਰੱਬ ਦੇ ਨਾਲ, ਉਸ ਹਸਤੀ ਦੇ ਨਾਲ। ਤਾਂ ਉਹਨਾਂ ਨੂੰ ਇਹ ਸ਼ਬਦ ਉਹ ਆਖ ਰਹੇ ਹਨ ਕਿ ਮੇਰੇ ਪ੍ਰੀਤਮਾ ਹੁਣ ਜੀਵਾ ਨਾਮ ਤੇ ਆਏ, ਤੇਰੇ ਨਾਮ ਨੂੰ ਮੈਂ ਧਿਆਨ ਚ ਰੱਖਦਾ ਹਾਂ ਤਾਂ ਮੈਂ ਜ਼ਿੰਦਾ ਰਹਿੰਦਾ ਹਾਂ, ਤੇਰਾ ਨਾਮ ਵੀ ਯਾਨੀ ਮੈਂ ਆਪਣੇ ਧਿਆਨ ਚੋਂ ਅਲੱਗ ਨਹੀਂ ਕਰ ਸਕਦਾ, ਇਤਨਾ ਪਿਆਰ ਹੈ, ਇਤਨਾ ਪਿਆਰ ਹੈ। ਤੇ ਤੋਂ ਅਲੱਗ ਤੇ ਕੀ ਹੋਣਾ, ਤੇਰਾ ਨਾਮ ਵੀ ਮੈਂ ਆਪਣੇ ਆਪ ਤੋਂ ਅਲੱਗ ਨਹੀਂ ਕਰ ਸਕਦਾ। ਆਓ ਇੱਕ ਦਫਾ ਉਸ ਪੰਕਤੀ ਨੂੰ ਗਾਓ, ਸੁਣੋ, ਫਿਰ ਅਗਾਂਹ ਵੱਧਦੇ ਹਾਂ।

0: ਮਦਨ
1: ਕਾਬਲੇ ਅਦਬ ਕਾਬਲੇ ਤਹਿਸੀਨ ਗੁਰੂ ਪ੍ਰਸਾਦ ਸਿੰਘ ਜੀਓ ਪਾਗਾਂ ਵਾਲਿਓ ਆਪ ਜੀ ਸੋਧਾ ਰਾਏ ਰਾਜ ਸਾਹਿਬ ਜੀ ਦੀਵਾਨ ਦੀ ਹਾਜ਼ਰੀ ਲਈ ਉਪਸਥਿਤ ਹੋ ਦਾਸ ਇਸ ਸਮੇਂ ਆਪ ਜੀ ਸਮਸਤ ਸਵੇਜ ਮਹਿਲ ਚੌਥੇ ਕੀ ਜੀਤ ਵਿੱਚੋਂ ਸ਼ਬਦ ਟੇਕ ਹੈ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਰਾਗ ਮਧੁਵੰਤੀ ਦੰਦਰ ਆਪ ਜੀ ਦੇ ਦਾਸ ਪ੍ਰਸਤ ਕਰ ਰਹੇ ਹਨ ਆਓ ਆਪ ਜੀ ਫਤਿਹ ਦਾ ਜਵਾਬ ਗੜਬੜ ਕੇ ਬਖਸ਼ੋ ਨਾ ਚੀਜ਼।

ਕਿਸ ਨੂੰ ਆਖਦੇ ਨੇ? ਅਰਦਾਸ ਇੱਕ ਬੇਨਤੀ, ਇੱਕ ਜੋਦੜੀ, ਇੱਕ ਮਿੰਨਤ, ਇੱਕ ਤਰਲਾ, ਇੱਕ ਅਰਜ਼, ਇੱਕ ਅਰਜ਼ੋਈ ਹੈ। ਪਰ ਸਾਹਿਬ ਕਹਿੰਦੇ ਨੇ ਕਰਨੀ ਕਿਵੇਂ? ਕਿਉਂਕਿ ਜਦ ਤੱਕ ਅਰਦਾਸ ਕਰਨੀ ਨਾ ਆਵੇ, ਅਰਦਾਸ ਕਬੂਲ ਕਿਵੇਂ ਹੋਵੇ? ਸਤਿਗੁਰੂ ਜੀ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਸਾਨੂੰ ਕਲਯੁਗ ਜੀਵਾਂ ਨੂੰ ਉਪਦੇਸ਼ ਦਿੰਦੇ ਹੋਏ ਬੜੀ ਇੱਕ ਅਹਿਮ ਗੱਲ ਸਮਝਾ ਰਹੇ ਨੇ। ਆਓ ਭਾਈ, ਅਰਦਾਸ ਇੱਕ ਬਹੁਤ ਵੱਡੀ ਸ਼ਕਤੀ ਹੈ, ਇੱਕ ਬਹੁਤ ਵੱਡੀ ਤਾਕਤ, ਬਹੁਤ ਵੱਡੀ ਵਿਲ ਪਾਵਰ ਹੈ। ਤੇ ਜਿਸ ਸਿੱਖ ਕੋਲ ਅਰਦਾਸ ਹੈ ਉਸ ਦੇ ਕੰਮ ਦੇ ਵਿੱਚ ਕਦੀ ਵੀ ਕੋਈ ਵਿਘਨ ਨਹੀਂ ਪੈ ਸਕਦਾ। ਬਸ਼ਰਤ ਅਰਦਾਸ ਕਰਨੀ ਕਿਵੇਂ ਹੈ, ਅਰਦਾਸ ਕਿਹਦੇ ਅੱਗੇ ਕਰਨੀ ਹੈ, ਕਿਸ ਵਿਧੀ ਨਾਲ ਕਰਨੀ ਹੈ, ਇਹ ਸ਼ਬਦ ਅੰਦਰ ਸਤਿਗੁਰ ਸਾਨੂੰ ਇਹ ਸਮਝਾ ਰਹੇ ਨੇ।

ਅਰਦਾਸ ਉਹਦੇ ਅੱਗੇ ਕਰਨੀ ਹੈ ਜਿਹਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ, ਜਿਹਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ ਉਹਦੇ ਅੱਗੇ ਅਰਦਾਸ ਕਰਨੀ ਹੈ। ਅਰਦਾਸ ਕੀ ਹੈ? ਅਰਦਾਸ ਇੱਕ 5 ਮਿੰਟ ਦਾ ਕੈਪਸੂਲ ਹੈ। ਪ੍ਰਿੰਸੀਪਲ ਸਤਵੀਰ ਸਿੰਘ ਜੀ ਕਹਿੰਦੇ ਨੇ ਸਮੁੱਚਾ ਇਤਿਹਾਸ ਇਹਦੇ ਵਿੱਚ ਬੰਦ ਕੀਤਾ ਹੋਇਆ। ਕਿਵੇਂ ਕਰੀਏ? ਸਹਿਬ ਸਮਝਾਉਂਦੇ ਨੇ

ਜਿੱਥੇ ਤੁਸੀਂ ਇੰਟਰਨੈਸ਼ਨਲ ਕੀਰਤਨ ਕੌਂਸਲ ਦੇ ਕੀਰਤਨੀਆਂ ਪਾਸੋਂ ਆਨੰਦ ਮਾਣਿਆ, ਉਹ ਵੀ ਇਸ ਸੋਸਾਇਟੀ ਦੇ ਖਜ਼ਾਨਚੀ ਹਨ ਅਤੇ ਬੜੇ ਪਿਆਰ ਦੇ ਨਾਲ ਕੀਰਤਨ ਕਰ ਰਹੇ ਹਨ। ਸ਼ੁਕਰਾਨੇ ਦਾ ਕਾਰਜ ਆਇਆ ਸਗਲਾਰਾ ਸਗਲਾਰਾ। ਸੱਚਮੁੱਚ ਜੇ ਕੋਈ ਮਨ ਜੋੜ ਕੇ ਅੱਜ ਕੀਰਤਨ ਸੁਣ ਲਵੇਗਾ, ਗੁਰੂ ਉਹਦੇ ਸਾਰੇ ਹੀ ਕਾਰਜ ਸਿੱਧ ਕਰੇਗਾ। ਆਓ ਸਰਵਨ ਕਰੋ ਕੀਰਤਨ।

ਸਹਾਈ ਹੋਣਾ, ਲੋੜਵੰਦਾਂ ਦੀ ਲੋੜ ਪੂਰੀ ਕਰਨੀ ਸੱਚਾ ਸੌਦਾ ਹੈ। ਆਖੋ ਵਾਹਿਗੁਰੂ। ਭੁੱਖਿਆਂ ਨੂੰ ਭੋਜਨ ਛਕਾਉਣਾ, ਅਨਪੜ੍ਹਾਂ ਨੂੰ ਵਿਦਿਆ ਦੇਣਾ, ਆਖੋ ਵਾਹਿਗੁਰੂ। ਬੇਸਹਾਰੇ ਨੂੰ ਸਹਾਰਾ ਦੇਣਾ, ਇਹ ਸੱਚਾ ਸੌਦਾ ਹੈ। ਆਖੋ ਵਾਹਿਗੁਰੂ। ਨਫ਼ਰਤ ਵਾਲਿਆਂ ਨੂੰ ਪਿਆਰ ਵੰਡਣਾ ਸੱਚਾ ਸੌਦਾ ਹੈ। ਤਾਂ ਕਿਹਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੀ ਪਿੱਤਰ ਕਲਮ ਨੇ। ਦੇਖਣਾ ਇਹ ਗੁਰੂ ਸਚਿਆਰ ਕੈਸਾ ਹੈ, ਕਿਵੇਂ ਕਹਿੰਦੇ ਹਨ, ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਪਿੱਤਰ ਕਲਮ ਕਿਵੇਂ ਲਿਖਦੀ ਹੈ, ਆਹ ਪੜ੍ਹੀਏ ਕਿਵੇਂ ਕਹਿੰਦੇ ਹਨ।

ਸ਼੍ਰੀ ਹੈ ਕਿ ਸਚਿਆਰ ਦੀ ਜ਼ਬਾਨ ਨੂੰ ਜੋ ਸੱਚ ਬੋਲ ਰਹੀ ਹੈ ਕਿਸੇ ਨਾ ਕਿਸੇ ਢੰਗ ਦੇ ਨਾਲ ਬੋਲਣੋਂ ਬੰਦ ਕੀਤਾ ਜਾਏ। ਆਖੋ ਵਾਹਿਗੁਰੂ। ਇਹ ਆਰੰਭ ਤੋਂ ਹੀ ਯਤਨ ਰਿਹਾ। ਉਹ ਹਰ ਹੀਲੇ ਵਰਤਦਾ, ਹਰ ਯਤਨ ਕਰਦਾ, ਪਰ ਜਦੋਂ ਕੋਈ ਹੀਲਾ ਸਫਲ ਨਹੀਂ ਹੁੰਦਾ ਤਾਂ ਉਹ ਫਿਰ ਸਚਿਆਰ ਦੀ ਜ਼ਬਾਨ ਨੂੰ ਸਦਾ ਬੰਦ ਕਰਨ ਲਈ ਉਸ ਨੂੰ ਫਿਰ ਸ਼ਹੀਦ ਕਰ ਦਿੰਦਾ। ਆਖੋ ਵਾਹਿਗੁਰੂ। ਉਹ ਭੁਲੇਖੇ ਵਿੱਚ ਆ ਜਾਂਦਾ। ਉਸ ਦਾ ਸਭ ਤੋਂ ਵੱਡਾ ਭੁਲੇਖਾ ਹੁੰਦਾ। ਭੁਲੇਖਾ ਕੀ ਹੈ ਕਿ ਸ਼ਾਇਦ ਸਚਿਆਰ ਦੀ ਜ਼ਬਾਨ ਬੰਦ ਹੋ ਜਾਏਗੀ ਉਸ ਦੀ ਸ਼ਹੀਦੀ ਕਰਕੇ, ਪਰ ਉਸਨੂੰ ਭੁਲੇਖਾ ਕਿ ਇਹ ਸੱਚ ਅਤੇ ਸੱਚ ਦੀ ਬੋਲਣ ਦੀ ਬੁਲੰਦੀ, ਅੰਦਰੋਂ ਸੱਚ ਦੀ ਪ੍ਰਤੱਖ ਸ਼ਕਤੀ ਨੂੰ ਕੋਈ ਅੱਜ ਤੱਕ ਬੰਦ ਨਹੀਂ ਕਰ ਸਕਿਆ। ਆਖੋ ਵਾਹਿਗੁਰੂ। ਮੈਂ ਇੱਕ ਹੋਰ ਬੇਨਤੀ ਕਰਾਂਗਾ। ਸ਼ਹੀਦ ਕੀ ਹੈ ਅਤੇ ਸ਼ਹੀਦੀ ਕੀ ਹੈ, ਇਹ ਕਿਸ ਨੂੰ ਕਹਿੰਦੇ ਨੇ? ਆਖੋ ਵਾਹਿਗੁਰੂ। ਸ਼ਹੀਦ ਕਿਸ ਨੂੰ ਕਹਿੰਦੇ ਨੇ ਅਤੇ ਸ਼ਹੀਦੀ ਕਿਸ ਨੂੰ ਕਹਿੰਦੇ ਨੇ? ਇੱਕ ਦਾ ਅਰਥ ਹੈ ਗਵਾਹੀ, ਇੱਕ ਦਾ ਅਰਥ ਹੈ ਗਵਾਹ। ਅਸੀਂ ਕਚਹਿਰੀਆਂ ਵਿੱਚ ਜਾਂਦੇ ਹਾਂ ਤੇ ਸਾਡੀਆਂ ਸ਼ਹਾਦਤਾਂ ਹੁੰਦੀਆਂ ਨੇ। ਆਖੋ ਵਾਹਿਗੁਰੂ। ਅਸੀਂ ਕਹਿੰਦੇ ਅੱਜ ਮੇਰੀ ਪਾਰਟੀ ਦੀਆਂ ਬੰਦਿਆਂ ਦੀਆਂ ਸ਼ਹਾਦਤਾਂ ਹਨ, ਕੱਲ ਦੂਸਰੀ ਪਾਰਟੀ ਦੇ ਬੰਦਿਆਂ ਦੀਆਂ ਸ਼ਹਾਦਤਾਂ ਹੋਣਗੀਆਂ। ਇਸ ਦਾ ਅਰਥ ਕੀ ਹੈ? ਅੱਜ ਮੇਰੀਆਂ ਗਵਾਹੀਆਂ ਹਨ, ਕੱਲ ਦੂਸਰੀ ਪਾਰਟੀ ਦੀਆਂ ਗਵਾਹੀਆਂ ਹਨ। ਪਰ ਕਦੇ ਤੁਸੀਂ ਕਚਹਿਰੀ ਦੇਖਿਆ ਕੀ ਹੁੰਦਾ? ਜਦੋਂ ਜੱਜ ਦੇ ਸਾਹਮਣੇ ਕੋਈ ਸ਼ਹਾਦਤ ਦਿੰਦਾ, ਕੀ ਕਹਿੰਦਾ? ਮੈਂ ਆਪਣੀ ਧਾਰਮਿਕ ਪੁਸਤਕ ਨੂੰ ਹੱਥ ਰੱਖ ਕੇ, ਮੈਂ ਆਪਣੇ ਰੱਬ ਨੂੰ, ਆਪਣੇ ਇਸ਼ਟ ਨੂੰ ਮੰਨਦਾ ਹੋਇਆ ਇਹ ਗੱਲ ਕਹਿੰਦਾ, ਮੈਂ ਸੱਚ ਬੋਲਾਂਗਾ, ਸੱਚ ਦੇ ਸਿਵਾ ਹੋਰ ਕੁਛ ਨਹੀਂ ਬੋਲਾਂਗਾ। ਆਖੋ ਵਾਹਿਗੁਰੂ। ਮੈਂ ਸੱਚ ਬੋਲਾਂਗਾ, ਸੱਚ ਦੇ ਸਿਵਾ ਹੋਰ ਕੁਛ ਨਹੀਂ ਬੋਲਾਂਗਾ। ਇਸ ਦਾ ਮਤਲਬ ਕੀ ਹੈ? ਕਿ ਸ਼ਹਾਦਤ ਹੁੰਦੀ ਹੀ ਸੱਚ ਲਈ ਹੈ। ਆਖੋ ਵਾਹਿਗੁਰੂ। ਸੱਚ ਨੂੰ ਪ੍ਰਗਟਾਉਣ ਲਈ ਹੀ ਸ਼ਹਾਦਤ ਹੁੰਦੀ ਹੈ। ਇਹ ਠੀਕ ਹੈ ਅੱਜ ਕੁੜਿਆਰਾਂ ਦੀ ਦੁਨੀਆਂ ਵਿੱਚ ਕੂੜ ਨਾਲ ਨਿਹੋ ਕਰਨ ਵਾਲੇ ਜਿਨ੍ਹਾਂ ਦੇ ਅੰਦਰ ਸੱਚ ਨਹੀਂ ਵਸਿਆ, ਅੱਜ ਰੱਬ ਦੀ ਸਹੁੰ ਚੁੱਕ ਕੇ ਵੀ ਝੂਠ ਬੋਲ ਜਾਂਦੇ ਨੇ, ਝੂਠੀਆਂ ਗਵਾਹੀਆਂ ਦੇ ਦਿੰਦੇ ਨੇ, ਗੱਲ ਵੱਖਰੀ ਹੈ। ਆਖੋ। ਲੇਕਿਨ ਅਦਾਲਤ ਦੇ ਫੈਸਲੇ ਦੇ ਮੁਤਾਬਕ, ਸੰਸਾਰ ਦੇ ਨਿਆਂ ਦੇ ਮੁਤਾਬਕ, ਇਹ ਗੱਲ ਸੱਚਾਈ ਹੈ ਕਿ ਸ਼ਹਾਦਤ ਦਾ ਸੰਬੰਧ ਸੱਚ ਨੂੰ ਪ੍ਰਗਟਾਉਣ ਲਈ ਹੈ। ਆਖੋ ਵਾਹਿਗੁਰੂ। ਜੇ ਸੰਸਾਰ ਦੇ ਨਿਆਂ ਦੇ ਵਿੱਚ ਸੱਚ ਨੂੰ ਪ੍ਰਗਟਾਉਣ ਲਈ ਸ਼ਹਾਦਤ ਹੈ, ਤੇ ਨਿਰੰਕਾਰ ਦੇ ਘਰ ਵੀ ਸੱਚ ਨੂੰ ਪ੍ਰਤੱਖ ਕਰਨ ਲਈ, ਸੱਚ ਨੂੰ ਪ੍ਰਗਟਾਉਣ ਲਈ, ਸੱਚ ਤੇ ਪਹਿਰਾ ਦੇਣ ਲਈ ਸ਼ਹਾਦਤ ਹੈ। ਆਖੋ ਵਾਹਿਗੁਰੂ। ਕਿਉਂਕਿ ਸ਼ਹਾਦਤ ਹੁੰਦੀ ਸੱਚ ਲਈ ਹੈ। ਜੇ ਸ਼ਹਾਦਤ ਦਾ ਸੰਬੰਧ ਸੱਚ ਨਾਲ ਹੈ ਤੇ ਸੱਚ ਦਾ ਸੰਬੰਧ ਸਚਿਆਰ ਨਾਲ ਹੈ। ਆਖੋ ਵਾਹਿਗੁਰੂ। ਜੇ ਸੱਚ ਦਾ ਸੰਬੰਧ ਸਚਿਆਰ ਨਾਲ ਹੈ, ਸਚਿਆਰ ਦਾ ਸਰੂਪ ਸੱਚਾ ਹੈ। ਆਖੋ ਵਾਹਿਗੁਰੂ। ਸਚਿਆਰ ਦਾ ਸਰੂਪ ਸੱਚਾ ਹੈ, ਉਹ ਸਚਿਆਰ ਦੇ ਹੀ ਬੋਲ ਸਨ, ਬੋਲੇ ਹੋਏ। ਆਖੋ ਵਾਹਿ ਕੀ ਬੋਲੇ ਸਨ? ਜਦੋਂ ਜਲਾਦ ਆਇਆ ਸੀ, ਜਲਾਦ ਨੇ ਇਹ ਗੱਲ ਕਹੀ, ਕੋਤਵਾਲ ਨੇ ਵੀ ਗੱਲ ਕਹੀ, ਕਾਜੀ ਨੇ ਵੀ ਇੱਕ ਗੱਲ ਕਹੀ। ਦੇਖਣਾ, ਮੈਂ ਖਾਨਦਾਨੀ ਕਾਜੀ ਹਾਂ, ਜਦੋਂ ਮੈਂ ਫਤਵਾ ਸੁਣਾਉਣਾ ਮੇਰੇ ਬੋਲ ਕਦੇ ਕੰਬਦੇ ਨਹੀਂ, ਤੁਸੀਂ ਸੁਣ ਲਓ ਧਿਆਨ ਦੇ ਨਾਲ। ਆਖੋ ਵਾਹਿਗੁਰੂ। ਮੇਰੇ ਬੋਲ ਕਦੇ ਕੰਬਦੇ ਨਹੀਂ। ਆਖੋ ਵਾਹਿਗੁਰੂ। ਫਿਰ ਬੋਲਿਆ, ਕੋਤਵਾਲ, ਮੈਂ ਖਾਨਦਾਨੀ ਕੋਤਵਾਲ ਹਾਂ, ਮੈਂ ਜਦੋਂ ਕਿਸੇ ਦੇ ਕੋਲੋਂ ਕੁਝ ਬੁਲਾਉਣਾ ਹੁੰਦਾ, ਮੇਰਾ ਬੁਲਾਉਣ ਦਾ ਢੰਗ ਨਿਰਾਲਾ ਹੈ, ਕਦੇ ਕੰਬਿਆ ਨਹੀਂ। ਜਲਾਦ ਬੋਲਿਆ, ਜਦੋਂ ਮੈਂ ਹੱਥ ਵਿੱਚ ਤਲਵਾਰ ਫੜ ਲੈਂਦਾ, ਮੇਰੇ ਹੱਥ ਕਦੇ ਕੰਬੇ ਨਹੀਂ, ਮੈਂ ਵੀ ਖਾਨਦਾਨੀ ਜਲਾਦ ਹਾਂ। ਆਖੋ ਵਾਹਿਗੁਰੂ। ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਬੋਲੇ, ਸੁਣ, ਜੇ ਤੂੰ ਖਾਨਦਾਨੀ ਕਾਜੀ ਹੈ,
ਜੇ ਤੂੰ ਖਾਨਦਾਨੀ ਜਲਾਦ ਹੈ, ਜੇ ਤੂੰ ਖਾਨਦਾਨੀ ਕੋਤਵਾਲ ਹੈ, ਤੇ ਮੇਰੀ ਵੀ ਗੱਲ ਸੁਣ ਲੈ, ਮੈਂ ਵੀ ਖਾਨਦਾਨੀ ਸ਼ਹੀਦ ਹਾਂ। ਮੈਂ ਵੀ ਖਾਨਦਾਨੀ ਸ਼ਹੀਦ ਹਾਂ। ਜੇ ਤੇਰੇ ਹੱਥ ਨਹੀਂ ਕੰਬਦੇ, ਤੇਰੇ ਹੱਥ ਤਾਂ ਕਿਸੇ ਸਮੇਂ ਕੰਬ ਵੀ ਸਕਦੇ ਹਨ, ਤੇਰੇ ਬੋਲ ਕਿਸੇ ਸਮੇਂ ਫਤਵਾ ਦੇਣ ਲਈ ਕੰਬ ਵੀ ਸਕਦੇ ਹਨ, ਮੈਂ ਤਾਂ ਉਹਨਾਂ ਦਾ ਪੋਤਾ ਹਾਂ ਜਿਹੜੇ ਤੱਤੀ ਤਵੀ ਤੇ ਬੈਠ ਕੇ ਵੀ ਚਰਬੀ ਢਾਲ ਕੇ ਵੀ ਡੋਲੇ ਨਹੀਂ। ਆਖੋ ਵਾਹਿਗੁਰੂ ਉਦੋਂ ਵੀ ਬੋਲੇ ਸੀ, ਤੇਰਾ ਕੀਆ ਮੀਠਾ ਲਾਗ, ਹਰ ਨਾਮ ਪਦਾਰਥ ਨਾਨਕ ਮਾਂਗ। ਸਾਰੇ ਬੋਲੋ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮਾਂਗੈ। ਤਿਵੇਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਲਮ ਫੇਰ ਬੋਲਦੀ ਹੈ, ਕਿਵੇਂ ਕਹਿੰਦੇ ਹਨ।

ਜੈ ਜੈ ਸੁਤਲੁ ਕਹਿੰਦੇ ਆਖੋ ਵਾਹਿਗੁਰੂ ਕਹਿੰਦੇ ਧਿਆਨ ਨਾਲ ਗੱਲ ਸੁਣੋ ਘੁੜਿਆਰਾਂ ਨੂੰ ਭੁਲੇਖਾ ਜਿਸ ਗੱਲ ਦਾ ਹੈ ਉਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਕੋਈ ਸੋਚੇ ਮੈਂ ਪਿੰਜਰੇ ਦੀਆਂ ਸਲਾਖਾਂ ਵਿੱਚ ਅੰਦਰ ਰੱਖ ਕੇ ਸਚਿਆਰ ਦੀ ਆਵਾਜ਼ ਨੂੰ ਬੰਦ ਕਰ ਦਿਆਂਗਾ ਨਹੀਂ ਆਖੋ ਵਾਹਿਗੁਰੂ ਇਹ ਸਚਿਆਰ ਦੀ ਆਵਾਜ਼ ਕਿਸੇ ਨੂੰ ਸ਼ਹੀਦ ਕਰਕੇ ਵੀ ਬੰਦ ਨਹੀਂ ਹੋ ਸਕਦੀ ਇਹ ਸਚਿਆਰ ਦੀ ਆਵਾਜ਼ ਹੀ ਇੱਕ ਦਿਨ ਸ਼ਕਤੀ ਬਣ ਕੇ ਪ੍ਰਗਟ ਹੋ ਜਾਂਦੀ ਹੈ ਸੱਚ ਦੀ ਸ਼ਕਤੀ ਜਦੋਂ ਹਜ਼ੂਰ ਦੀ ਹਜ਼ੂਰੀ ਵਿੱਚ ਸੱਚ ਦੀ ਸਚਿਆਰ ਦੀ ਸ਼ਹਾਦਤ ਪ੍ਰਵਾਨ ਹੋ ਜਾਂਦੀ ਹੈ ਤਾਂ ਉਸੇ ਹੀ ਸੱਚ ਵਿੱਚੋਂ ਨਿਕਲੀ ਹੋਈ ਸ਼ਕਤੀ ਇੱਕ ਸ਼ਮਸ਼ੀਰ ਬਣ ਜਾਂਦੀ ਹੈ ਆਖੋ ਵਾਹਿਗੁਰੂ ਜੋ ਮਨੁੱਖਤਾ ਦੀ ਤਕਦੀਰ ਹੁੰਦੀ ਹੈ ਕੌਮ ਦੀ ਤਕਦੀਰ ਹੁੰਦੀ ਹੈ ਮਜ਼ਲੂਮਾਂ ਦੀ ਤਕਦੀਰ ਹੁੰਦੀ ਹੈ ਕਹਿੰਦੇ ਇੱਕ ਦਿਨ ਸਮਾਂ ਆਏਗਾ ਮਤ ਸੋਚੋ ਕੋਈ ਕਿਸੇ ਦੀ ਤਲੀ ਹੋਈ ਚਰਬੀ ਤੱਤੀ ਤਵੀ ਤੇ ਆਖੋ ਵਾਹਿਗੁਰੂ ਇਹ ਪ੍ਰਗਟ ਨਹੀਂ ਹੋਏਗੀ ਮਤ ਸੋਚੋ ਚਾਂਦਨੀ ਚੌਕ ਦਿੱਲੀ ਦੀ ਸ਼ਹਾਦਤ ਪ੍ਰਗਟ ਨਹੀਂ ਹੋਏਗੀ ਇੱਕ ਦਿਨ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਸ਼ਮਸ਼ੀਰ ਹੋਏਗੀ ਉਹ ਮਨੁੱਖਤਾ ਦੀ ਤਕਦੀਰ ਹੋਏਗੀ ਪਰ ਖਿਆਲ ਕਰਨਾ ਜਦੋਂ ਉਹੀ ਸ਼ਮਸ਼ੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਬਾਰਕ ਹੱਥਾਂ ਵਿੱਚ ਆਈ ਹੱਥ ਵਿੱਚ ਸ਼ਮਸ਼ੀਰ ਪਰ ਮੁੱਖੋਂ ਬੋਲ ਕੀ ਹਨ ਔਰ ਕਿਸ਼ੂ ਤੇ ਬੈਰ ਨਾ ਗਏ ਹੋ ਆਖੋ ਮੇਰਾ ਕਿਸੇ ਨਾਲ ਬੈਰ ਨਹੀਂ ਆਖੋ ਵਾਹਿਗੁਰੂ ਪੁੱਛਣ ਵਾਲੇ ਪੁੱਛਦੇ ਨੇ ਸਾਹਿਬ ਜੀ ਤੁਹਾਡੇ ਹੱਥ ਵਿੱਚ ਸ਼ਮਸ਼ੀਰ ਫੜੀ ਹੋਵੇ ਫਿਰ ਤੁਸੀਂ ਕਹਿੰਦੇ ਹੋ ਮੇਰਾ ਕਿਸੇ ਨਾਲ ਬੈਰ ਵੀ ਨਹੀਂ ਆਖੋ ਹੱਥ ਵਿੱਚ ਸ਼ਮਸ਼ੀਰ ਤੇ ਮੁੱਖੋਂ ਬੋਲਦੇ ਮੇਰਾ ਕਿਸੇ ਨਾਲ ਵੈਰ ਨਹੀਂ ਇਹ ਸ਼ਮਸ਼ੀਰ ਕਿਸੇ ਨਾਲ ਵੈਰ ਲਈ ਨਹੀਂ ਕਿਸੇ ਨਾਲ ਨਫ਼ਰਤ ਲਈ ਨਹੀਂ ਕਿਸੇ ਦੀ ਦੁਸ਼ਮਣੀ ਲਈ ਨਹੀਂ ਮੇਰੀ ਤਾਂ ਐਸੀ ਅਵਸਥਾ ਗੁਰੂ ਹੋਈ ਨੇ ਜਿਹੜੇ ਗੁਰੂ ਬੋਲਦੇ ਰਹੇ ਨਾ ਕੋ ਦੁਸ਼ਮਣ ਦੁਖੀਆ ਨਾ ਹੈ ਕੋ ਮੰਦਾ ਆਖੋ ਵਾਹਿਗੁਰੂ ਨਾ ਕੋ ਮੇਰਾ ਦੁਸ਼ਮਣ ਰਿਹਾ ਫਿਰ ਮਹਾਰਾਜ ਸੱਚੇ ਪਾਸ਼ਾ ਸ਼ਮਸ਼ੀਰ ਫੜੀ ਕਿਉਂ ਹੈ ਕਹਿੰਦੇ ਇਸ ਕਰਕੇ ਧਰਮ ਚਲਾਵਨ ਸੰਤ ਉਭਾਰ ਆਖੋ ਵਾਹਿਗੁਰੂ ਮਜ਼ਲੂਮਾਂ ਦੇ ਸਹਾਰੇ ਲਈ ਦੁਖੀਆਂ ਦੇ ਸਹਾਰੇ ਲਈ ਮਨੁੱਖਤਾ ਦੇ ਜੀਵਨ ਲਈ ਸਰਬੱਤ ਦੇ ਭਲੇ ਲਈ ਆਖੋ ਵਾਹਿਗੁਰੂ ਜਿਹੜੇ ਦੁਖੀ ਮਨੁੱਖਤਾ ਵਿੱਚ ਦੁਫਾੜ ਪਾਉਂਦੇ ਨੇ ਆਖੋ ਵਾਹਿਗੁਰੂ ਜਿਹੜੇ ਸਰਬਸਾਂਝ ਵਿੱਚ ਤਕਰਾਰ ਕਰਦੇ ਨੇ ਆਖੋ ਵਾਹਿਗੁਰੂ ਜਿਹੜੇ ਮਜ਼ਲੂਮਾਂ ਤੇ ਜ਼ੁਲਮ ਢਾਉਂਦੇ ਨੇ ਆਖੋ ਵਾਹਿਗੁਰੂ ਇਹ ਤਾਂ ਸ਼ਮਸ਼ੀਰ ਕਿਰਪਾਨ ਹੈ ਤਲਵਾਰ ਨਹੀਂ ਆਖੋ ਵਾਹਿਗੁਰੂ ਕਿਰਪਾਨ ਦਾ ਅਰਥ ਹੀ ਹੈ ਕਿਰਪਾ ਆਨ ਕਿਰਪਾ ਕਰਨ ਵਾਲੀ ਆਖੋ ਵਾਹਿਗੁਰੂ ਤਲਵਾਰ ਤਾਂ ਕਿਸੇ ਤੱਲੇ ਡਿੱਗੇ ਤੇ ਵਾਰ ਕਰ ਸਕਦੀ ਹੈ ਆਖੋ ਵਾਹਿਗੁਰੂ ਪਰ ਇਹ ਇੱਕ ਕਾਤਲ ਦੀ ਛੁਰੀ ਨਹੀਂ ਇੱਕ ਡਾਕਟਰ ਦੀ ਆਖੋ ਵਾਹਿਗੁਰੂ ਓਪਰੇਸ਼ਨ ਕਰਨ ਵਾਲਾ ਸ਼ਸਤਰ ਹੈ ਆਖੋ ਵਾਹਿਗੁਰੂ ਜੋ ਜੀਵਨ ਦਿੰਦਾ ਆਖੋ ਵਾਹਿਗੁਰੂ ਜੀਵਨ ਮੁਕਾਉਂਦਾ ਨਹੀਂ ਜੋ ਆਤਮਕ ਜੀਵਨ ਦਿੰਦਾ ਉਸੇ ਹੀ ਸ਼ਮਸ਼ੀਰ ਹੱਥ ਵਿੱਚ ਫੜਨ ਵਾਲੇ ਬਾਰੇ ਕਿਹਾ ਸੀ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨਵੋ ਉਹਨਾਂ ਨੇ ਕਿਹਾ ਸੀ ਦੇਖਣਾ ਇਹ ਪਰਮਾਤਮਾ ਦੀ ਜੋ ਖਲਕਤ ਹੈ ਆਖੋ ਵਾਹਿਗੁਰੂ ਇਸ ਵਿੱਚ ਖਾਲਕ ਦੇ ਦੀਦਾਰ ਹੁੰਦੇ ਨੇ ਆਖੋ ਵਾਹਿਗੁਰੂ ਇਸ ਵਿੱਚ ਹੁੰਦੇ ਨੇ ਪਰ ਜਿਨ੍ਹਾਂ ਨੇ ਇਸ ਨੂੰ ਸਿੱਖਿਆ ਰੂਪ ਵਿੱਚ ਮੰਨਿਆ ਉਹਨਾਂ ਨੇ ਸਿੱਖਿਆ ਲੈ ਕੇ ਆਪਣੇ ਆਪ ਨੂੰ ਤਾਂ ਕੁਰਬਾਨ ਕਰ ਲਿਆ ਆਖੋ ਵਾਹਿਗੁਰੂ ਮੈਨੂੰ ਗੱਲ ਚੇਤੇ ਆਈ ਜਦੋਂ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਣ ਲੱਗੇ ਆਖੋ ਵਾਹਿਗੁਰੂ ਦੇਖੋ ਸਰਬੱਤ ਦਾ ਭਲਾ ਮੰਗਣ ਵਾਲਿਓ ਜੇ ਗੁਰੂ ਦੀ ਸਿੱਖਿਆ ਮਿਲ ਜਾਏ ਸਾਡੇ ਕੋਲ ਬੁਰਾ ਹੋਏਗਾ ਹੀ ਨਹੀਂ ਆਖੋ ਵਾਹਿਗੁਰੂ ਆਖੋ ਵਾਹਿਗੁਰੂ ਗੁਰੂ ਦੀ ਸਿੱਖਿਆ ਸੱਚੀ ਹੈ ਗੁਰੂ ਦੀ ਸਿੱਖਿਆ ਸਚਿਆਰ ਲਈ ਹੈ ਸਚਿਆਰ ਬਣਾਉਣ ਲਈ ਹੈ ਗੁਰਮੁਖ ਪੈਦਾ ਕਰਨ ਲਈ ਹੈ ਸਤਸੰਗ ਵਿੱਚ ਜੋ ਗੁਰੂ ਦਾ ਬਗੀਚਾ ਗੁਰਮੁਖ ਨੂੰ ਪੈਦਾ ਕਰਨ ਵਾਲਾ ਹੈ ਆਖੋ ਵਾਹਿਗੁਰੂ ਮੈਂ ਗੁਰਮੁਖ ਹੋਣਾ ਹੀ ਸੁੱਖ ਫਲ ਹੈ ਜਦੋਂ ਭਾਈ ਦਿਆਲਾ ਜੀ ਹੁਕਮ ਹੋਇਆ ਦੇਗ ਚ ਉਬਾਲਣ ਦਾ ਤਾਂ ਉਹ ਜਿਹੜਾ ਜਲਾਸ ਸੀ ਉਹ ਹੌਲੀ ਹੌਲੀ ਅੱਗ ਬਾਲੇ ਆਖੋ ਵਾਹਿਗੁਰੂ
ਅੱਗ ਬਾਲਣ ਵਿੱਚ ਦੇਰ ਕਰੀ ਜਾਏ। ਉਹ ਕਹਿਣ ਲੱਗੇ, ਹੁਣ ਤੈਨੂੰ ਹੋ ਕੀ ਗਿਆ, ਹੁਣ ਦੇਰੀ ਕਾਹਦੀ ਹੈ? ਕਹਿੰਦਾ, ਮੈਂ ਪਹਿਲੀ ਵਾਰ ਐਸਾ ਇਨਸਾਨ ਦੇਖਿਆ, ਅਸੀਂ ਤਾਂ ਜਾਣ ਬੁੱਝ ਕੇ ਦੇਰੀ ਕਰਦਿਆਂ ਕੁਛ ਹੋਰ ਦੇਰ ਜੀ ਲਵੇ, ਪਰ ਤੂੰ ਪਹਿਲੀ ਵਾਰ ਮੈਂ ਐਸਾ ਦੇਖਿਆ ਤੈਨੂੰ ਜਿਸ ਨੂੰ ਇੰਨੀ ਕਾਹਲੀ ਪਈ ਹੈ। ਭਾਈ ਦਿਆਲਾ ਜੀ ਬੋਲੇ, ਸੁਣ, ਗੁਰੂ ਦੇ ਆਸਰੇ ਮੈਂ ਜ਼ਿੰਦਗੀ ਤਾਂ ਵੇਖ ਲਈ ਹੈ, ਪਰ ਮੈਂ ਚਾਹੁੰਦਾ ਹਾਂ ਗੁਰੂ ਦੇ ਆਸਰੇ ਹੁਣ ਮੌਤ ਵੀ ਵੇਖ ਲਓ। ਆਖੋ ਵਾਹਿਗੁਰੂ, ਮੈਨੂੰ ਤਾਂ ਇਹ ਗੱਲ ਸਮਝ ਆਈ ਹੈ, ਅਸੀਂ ਸੰਸਾਰ ਜਿੰਨੇ ਵੀ ਮਰਦੇ ਹਾਂ ਅਸੀਂ ਆਪਣੀ ਮੌਤ ਨੂੰ ਆਪ ਨਹੀਂ ਦੇਖਦੇ, ਲੇਕਿਨ ਸ਼ਹੀਦ ਆਪਣੀ ਮੌਤ ਨੂੰ ਆਪ ਦੇਖਦਾ। ਆਖੋ ਵਾਹਿਗੁਰੂ, ਇਹ ਅੰਤਰ ਹੈ। ਆਖੋ ਵਾਹਿਗੁਰੂ, ਅਸੀਂ ਜਿੰਨੇ ਮਰਦੇ ਹਾਂ ਮਰ ਜਾਂਦੇ ਹਾਂ, ਲੇਕਿਨ ਅਸੀਂ ਆਪਣੀ ਮੌਤ ਨੂੰ ਕਦੇ ਆਪ ਨਹੀਂ ਦੇਖਿਆ। ਆਖੋ ਵਾਹਿਗੁਰੂ, ਲੇਕਿਨ ਸ਼ਹੀਦ ਨੂੰ ਸਚਿਆਰ ਨੂੰ ਪਤਾ ਹੁੰਦਾ ਕਿ ਮੇਰੀ ਮੌਤ ਕੈਸੀ ਹੈ। ਆਖੋ ਵਾਹਿਗੁਰੂ, ਇਹ ਅੰਤਰ ਹੈ। ਆਖੋ ਵਾਹਿਗੁਰੂ, ਸ਼ਹੀਦ ਹੀ ਜਾਣਦਾ ਕਿ ਮੇਰੀ ਮੌਤ ਕੈਸੀ ਹੈ। ਆਖੋ ਵਾਹਿਗੁਰੂ, ਕਿਉਂ ਮੌਤ ਤਾਂ ਵੇਖਣਾ ਕੈਸੀ ਹੈ, ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਦੇ ਅੰਦਰ ਸੱਚੇ ਦੀ ਸੱਚੀ ਸਿੱਖਿਆ ਵਸ ਗਈ। ਆਖੋ ਵਾਹਿਗੁਰੂ, ਵਸ ਗਈ ਹੈ। ਧੰਨ ਮਾਤਾ ਗੁਜਰੀ ਜੀ ਨੇ ਪੁੱਛਿਆ ਸੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਤੁਸੀਂ ਮੈਨੂੰ ਕਹਿੰਦੇ ਹੋ ਕਿ ਬੜੀਆਂ ਬੜੀਆਂ ਪ੍ਰੀਖਿਆ ਹੋਣਗੀਆਂ, ਬੜੀਆਂ ਸ਼ਹੀਦੀਆਂ ਹੋਣਗੀਆਂ, ਤੁਹਾਨੂੰ ਅੱਖੀਂ ਵੇਖਣੀਆਂ ਪੈਣਗੀਆਂ, ਪਰ ਮੇਰੇ ਕੋਲ ਸਿੱਖਿਆ ਵੀ ਹੋਣੀ ਚਾਹੀਦੀ ਹੈ ਜਿਸ ਸਿੱਖਿਆ ਦੇ ਨਾਲ ਮੈਂ ਉਹਨਾਂ ਪ੍ਰੀਖਿਆਵਾਂ ਨੂੰ ਵੇਖ ਸਕਾਂ, ਉਹਨਾਂ ਸ਼ਹੀਦੀਆਂ ਨੂੰ ਵੇਖ ਸਕਾਂ, ਮੇਰੇ ਕੋਲ ਸਿੱਖਿਆ। ਆਖੋ ਵਾਹਿਗੁਰੂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਬੋਲੇ, ਤੈਨੂੰ ਹਰ ਪ੍ਰੀਖਿਆ ਵਿੱਚੋਂ ਹੀ ਸਿੱਖਿਆ ਮਿਲੇਗੀ। ਆਖੋ ਵਾਹਿਗੁਰੂ, ਹਰ ਪ੍ਰੀਖਿਆ ਚੋਂ ਹੀ। ਕਹਿੰਦੇ ਸਮਝ ਨਹੀਂ ਆਈ, ਕਹਿੰਦੇ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਆਣਗੇ ਨਾ, ਆਖੋ ਵਾਹਿਗੁਰੂ, ਚਾਦਰ ਵਿੱਚ ਲਪੇਟਿਆ ਹੋਇਆ, ਜਦੋਂ ਖੂਨ ਦੀਆਂ ਧਾਰਾਂ ਤੁਸੀਂ ਚਾਦਰ 'ਚ ਵੇਖੋਗੇ ਨਾ, ਜੇ ਉਸ ਵਕਤ ਤੁਹਾਡੀਆਂ ਅੱਖਾਂ ਸੇਜਲ ਨਾ ਹੋਈਆਂ ਤਾਂ ਸਮਝ ਲੈਣਾ ਕਿ ਤੁਸੀਂ ਹੋਰ ਸ਼ਹੀਦੀਆਂ ਨੂੰ ਵੀ ਵੇਖ ਲਓਗੇ। ਆਖੋ ਵਾਹਿਗੁਰੂ, ਗੁਰੂ ਦੀ ਸਿੱਖਿਆ ਲੈ ਕੇ, ਜੇ ਉਸ ਵਕਤ ਤੁਹਾਡੀਆਂ ਅੱਖਾਂ ਸੇਜਲ ਨਾ ਹੋਈਆਂ, ਇੰਨਾ ਵੱਡਾ ਤੁਹਾਡੇ ਅੰਦਰ ਜਿਗਰਾ ਹੋਇਆ, ਆਖੋ ਵਾਹਿਗੁਰੂ, ਫਿਰ ਤੁਸੀਂ ਉਹਨਾਂ ਸ਼ਹੀਦੀਆਂ ਨੂੰ ਵੇਖ ਸਕੋਗੇ। ਆਖੋ ਵਾਹਿਗੁਰੂ, ਜੇ ਤੁਹਾਡੇ ਅੰਦਰ ਇਹ ਸਿੱਖਿਆ ਆਮਨ ਜਾਣੀ ਖੇਲ ਬਣਾਇਆ, ਆਖੋ ਵਾਹਿਗੁਰੂ, ਜੇ ਅੰਦਰ ਤੁਹਾਡੇ ਅੰਦਰ ਇਹ ਗੱਲ ਆ ਗਈ ਇਹ ਮਨੁੱਖਤਾ ਦੇ ਭਲੇ ਲਈ ਇਹ ਸ਼ਹੀਦੀ, ਆਖੋ ਵਾਹਿਗੁਰੂ, ਇਹ ਕੁਰਬਾਨੀ ਧਰਮ ਦੀ ਚਾਦਰ ਬਣ ਗਈ। ਆਖੋ ਵਾਹਿਗੁਰੂ, ਸਾਰੇ ਬੋਲੋ, ਧਰਮ ਦੀ ਚਾਦਰ ਬਣ ਗਈ। ਉਸੇ ਧਰਮ ਦੀ ਚਾਦਰ ਨੇ ਜੋ ਸਿੱਖਿਆ ਦਿੱਤੀ, ਉਸ ਸਿੱਖਿਆ ਤੇ ਚੱਲ ਕੇ ਸੱਚ ਦੀ ਸਿੱਖਿਆ, ਧੰਨ ਹਨ ਧੰਨ ਮਾਤਾ ਗੁਜਰੀ, ਕਿੰਨਾ ਵੱਡਾ ਜਿਗਰਾ ਹੋਏਗਾ। ਆਖੋ ਵਾਹਿਗੁਰੂ, ਜਿਸ ਦੇ ਪੋਤੇ ਵੀ ਸ਼ਹੀਦ, ਆਖੋ ਵਾਹਿਗੁਰੂ, ਜਿਸ ਦਾ ਪਤੀ ਵੀ ਸ਼ਹੀਦ, ਸਾਰੇ ਸਾਰਾ ਸਰਬੰਸ ਸ਼ਹੀਦ, ਆਖੋ ਵਾਹਿਗੁਰੂ, ਕੈਸੀ ਤਨ ਮਾਤਾ ਗੁਜਰੀ, ਆਖੋ ਵਾਹਿਗੁਰੂ, ਜਿਹੜੀ ਪੂਰਨ ਹੋ ਕੇ ਗੁਜਰੀ। ਆਖੋ ਵਾਹਿ, ਸਾਰੇ ਬੋਲੋ, ਤਨ ਮਾਤਾ ਗੁਜਰੀ, ਜਿਹੜੀ ਪੂਰਨ ਹੋ ਕੇ ਗੁਜਰੀ, ਪੂਰਨ, ਆਖੋ ਵਾਹਿਗੁਰੂ, ਪੂਰਨ। ਆਮ ਤੌਰ ਤੇ ਅਸੀਂ ਕਹਿੰਦੇ ਗੁਜਰ ਗਈ, ਕੋਈ ਬੰਦਾ ਗੁਜਰ ਜਾਏ, ਲੇਕਿਨ ਪੂਰਨ ਨਹੀਂ, ਤਨ ਮਾਤਾ ਗੁਜਰੀ ਜਿਹੜੀ ਪੂਰਨ ਹੋ ਕੇ ਗੁਜਰੀ। ਆਖੋ, ਮਾਣ ਹੈ ਸਾਨੂੰ ਦਾਦੀ ਮਾਂ ਤੇ, ਆਖੋ, ਔਰ ਮਹਾਨ ਕੁਰਬਾਨੀ ਜਿਹੜੀ ਮਨੁੱਖਤਾ ਦੇ ਭਲੇ ਲਈ। ਆਖੋ ਵਾਹਿਗੁਰੂ, ਚਾਹੇ ਉਸ ਕਸ਼ਮੀਰੀ ਪੰਡਤਾਂ ਦੀ ਸਮੱਸਿਆ ਸੀ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਐਸੀ ਬਖਸ਼ਿਸ਼, ਐਸਾ ਵੈਰਾਗ ਸਾਨੂੰ ਦੇ ਗਏ ਔਰ ਸਾਨੂੰ ਇੱਕ ਸਿੱਖਿਆ ਦੇ ਗਏ। ਉਹ ਸਿੱਖਿਆ ਕੀ ਸੀ ਆ ਤੁਹਾਨੂੰ ਮੈਂ ਦੱਸਾਂ, ਹੁਣ ਸੰਗੀ ਕੌਣ ਹੈ? ਪਹਿਲਾਂ ਮੈਂ ਤੁਹਾਨੂੰ ਸੁਣਾਉਂਦਾ ਰਿਹਾ ਬਈ ਇਹ ਜਗਮੀਤ ਨਾ ਦੇਖਿਓ ਕੋਈ, ਆਖੋ ਵਾਹਿਗੁਰੂ। ਇਹ ਵੀ ਸੁਣਾਇਆ ਜਗਤ ਮੈਂ ਝੂਠੀ ਦੇਖੀ ਪ੍ਰੀਤ, ਪਰ ਹੁਣ ਤੁਸੀਂ ਇਹ ਵੀ ਸੁਣ ਲਓ ਸੰਗੀ ਕੌਣ ਹੈ? ਆਖੋ ਵਾਹਿਗੁਰੂ, ਤੇ ਜੇ ਸੰਗੀ ਦੀ ਸਮਝ ਆ ਜਾਏ ਤੇ ਤੁਸੀਂ ਪਹਿਰਾ ਦੇਣਾ। ਆਖੋ ਵਾਹਿਗੁਰੂ, ਤੁਹਾਡੇ ਅੰਦਰ ਵੀ ਪ੍ਰਭੂ ਭਗਤੀ ਆਏਗੀ, ਪ੍ਰਭੂ ਦੀ ਸ਼ਕਤੀ ਆਏਗੀ, ਬਾਣੀ ਦਾ ਜ਼ੋਰ ਹੋਏਗਾ, ਕਰਮਖੰਡ ਕੀ ਬਾਣੀ ਜ਼ੋਰ,
ਤਿੱਥੇ ਹੋਰ ਨਾ ਕੋਈ ਹੋਰ ਆਤਮਕ ਬਲ ਮਿਲੇਗਾ। ਆਖੋ ਵਾਹਿਗੁਰੂ, ਆਤਮਕ ਬਲ ਮਿਲੇਗਾ, ਆਤਮਕ ਬਲ ਮਿਲੇਗਾ, ਆਤਮਕ ਬਲ ਮਿਲੇਗਾ। ਆਖੋ ਵਾਹਿਗੁਰੂ, ਮਨ ਬਲਵਾਨ ਹੋਏਗਾ, ਨਿਰਪੈ ਹੋਏਗਾ। ਤੇ ਉਹ ਕੀ ਸਮਝਾਉਂਦੇ ਹਨ ਸਮਾਪਤੀ ਤੋਂ ਪਹਿਲਾਂ ਸਾਰੇ ਬੋਲੀ, ਉਸ ਸ਼ਬਦ ਵਿੱਚ ਕੀ ਸਾਨੂੰ ਸਮਝੋਗੇ? ਤੇ ਆਓ ਸੰਗੀ ਦੱਸਦੇ ਹਨ ਕੌਣ ਹੈ, ਫਿਰ ਮੈਂ ਸਮਾਪਤੀ ਕਰਾਂਗਾ ਇਹ ਪੜ੍ਹ ਕੇ। ਸਮਾਂ ਵੀ ਇਤਨਾ ਹੀ ਰਹਿ ਗਿਆ, ਆਓ ਪੜ੍ਹੀ।

ਹਰ ਜਸਰੇ ਮਨੰ ਗਾਇ ਲੈ ਜੋ ਸੰਗੀ ਹੈ ਤੇਰੋ। ਸੰਗੀ ਤਾਂ ਉਹੀ ਹੈ ਜਿਸਨੇ ਪਹਿਲੋਂ ਵੀ ਰੱਖਿਆ ਕੀਤੀ ਗਰਭ ਜੂਨ ਵਿੱਚ, ਹੁਣ ਵੀ ਰੱਖਿਆ ਕਰ ਰਿਹਾ, ਅੱਗੋਂ ਵੀ ਉਹੀ ਰੱਖਿਆ ਕਰੇਗਾ। ਆਦਿ ਮੱਧ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮੰਜਾ। ਆਖੋ ਵਾਹਿਗੁਰੂ। ਸੰਗੀ ਹੁੰਦਾ ਹੀ ਉਹੀ ਹੈ ਜਿਹੜਾ ਹਰ ਸਮੇਂ ਹੀ ਸੰਗੀ ਹੋਵੇ। ਆਖੋ ਵਾਹਿਗੁਰੂ। ਜਿੱਥੇ ਵੀ ਮੈਂ ਜਾਵਾਂ, ਜਿੱਥੇ ਕਿੱਥੇ ਦੀਸ਼ਾ ਨਾਲ, ਆਖੋ ਵਾਹਿਗੁਰੂ। ਪਾਰ ਬ੍ਰਹਮ ਪ੍ਰਭ ਪੇ ਰਖਵਾਲੇ, ਜਿੱਥੇ ਕਿੱਥੇ ਦੀਸ਼ਾ ਨਾਲ, ਆਖੋ ਵਾਹਿਗੁਰੂ। ਸੰਗੀ ਉਹੀ ਹੁੰਦਾ ਹੈ। ਕਹਿੰਦੇ ਫਿਰ ਮੀਤ ਤਾਂ ਉਹੀ ਹੈ ਜੋ ਸੱਚਾ ਮੀਤ ਹੈ, ਉਸ ਨੂੰ ਤੂੰ ਮੀਤ ਬਣਾ। ਲੇਕਿਨ ਹੋ ਕੀ ਰਿਹਾ, ਜੋ ਪਰਾਇਓ ਸੋਈ ਆਪਣਾ, ਜੋ ਤਜ ਛੋੜਨ ਤੇ ਸਿਓ ਮਨ ਰਚਨ, ਝੂਠ ਬਾਤ ਕਾ ਸੱਚ ਕਰ ਜਾਤੀ। ਆਖੋ ਝੂਠੀ ਗੱਲ ਤਾਂ ਸੱਚੀ ਜਾਣ ਲਿਆ, ਪਰ ਉਹਨਾਂ ਦਾ ਜੀਵਨ ਹੀ ਸੁਗੰਧਿਤ ਹੁੰਦਾ ਹੈ। ਆਖੋ ਵਾਹਿਗੁਰੂ। ਮੈਂ ਇੱਕ ਬੇਨਤੀ ਕਰਾਂਗਾ, ਜੀਵਨ ਕਿਸ ਨੂੰ ਕਹਿੰਦੇ ਨੇ? ਜਿਸ ਜੀਵਨ ਦੀ ਕਦੇ ਮੌਤ ਨਾ ਹੋਵੇ। ਆਖੋ ਵਾਹਿਗੁਰੂ। ਉਹ ਜੀਵਨ ਹੈ, ਸਰੀਰ ਮਰੇ ਪਰ ਜੀਵਨ ਨਾ ਮਰੇ। ਜੇ ਸਰੀਰ ਵੀ ਮਰ ਜਾਏ ਤੇ ਜੀਵਨ ਵੀ ਮਰ ਜਾਏ, ਉਹ ਜੀਵਨ ਨਹੀਂ। ਆਖੋ ਵਾਹਿਗੁਰੂ। ਐਸਾ ਜੀਵਨ ਜਿਸ ਜੀਵਨ ਦੀ ਕਦੇ ਮੌਤ ਨਹੀਂ ਹੁੰਦੀ, ਉਸਦਾ ਫਿਰ ਜਨਮ ਕੈਸਾ ਹੋਏਗਾ? ਆਖੋ ਵਾਹਿਗੁਰੂ। ਇੱਕ ਸਵਾਲ ਹੈ, ਜਿਸ ਜੀਵਨ ਦੀ ਮੌਤ ਨਹੀਂ ਉਸਦਾ ਜਨਮ ਕੈਸਾ ਹੋਏਗਾ? ਉਸਦਾ ਜਨਮ ਹੁੰਦਾ ਪਰਮਾਤਮਾ ਦੀ ਸਿਫਤ ਸਲਾਹ ਵਿੱਚੋਂ। ਆਖੋ ਜਿਸ ਦਾ ਜਨਮ ਪਰਮਾਤਮਾ ਦੀ ਸਿਫਤ ਸਲਾਹ ਚੋਂ ਹੋ ਗਿਆ, ਸਮਝ ਲੈਣਾ ਉਸਦਾ ਜਨਮ ਸੱਤ ਵਿੱਚੋਂ ਹੋ ਗਿਆ, ਸੰਤੋਖ ਵਿੱਚੋਂ ਹੋ ਗਿਆ, ਦਇਆ ਵਿੱਚੋਂ ਹੋ ਗਿਆ, ਧਰਮ ਵਿੱਚੋਂ ਹੋ ਗਿਆ, ਤੀਰਜ ਵਿੱਚੋਂ ਹੋ ਗਿਆ। ਜਿਸ ਦਾ ਜਨਮ ਸੱਤ ਚੋਂ, ਸੰਤੋਖ ਤੋਂ, ਦਇਆ ਚੋਂ, ਤੀਰਜ ਤੋਂ, ਧਰਮ ਚੋਂ ਹੋ ਗਿਆ, ਉਸਨੇ ਜਿਉਂਦੇ ਜੀ ਹੀ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਕਾਮ ਨੂੰ ਮਾਰ ਲਿਆ, ਕਾਮ ਦੀ ਮੌਤ ਕਰ ਦਿੱਤੀ, ਕ੍ਰੋਧ ਦੀ ਮੌਤ ਕਰ ਦਿੱਤੀ, ਲੋਭ ਦੀ ਮੌਤ ਕਰ ਦਿੱਤੀ, ਮੋਹ ਦੀ ਮੌਤ ਕਰ ਦਿੱਤੀ, ਹੰਕਾਰ ਦੀ ਮੌਤ ਕਰ ਦਿੱਤੀ। ਆਖੋ ਭਾਈ, ਉਹਨਾਂ ਦਾ ਸਰੂਪ ਹੀ ਬਦਲ ਦਿੱਤਾ। ਆਖੋ ਭਾਈ, ਕੈਸਾ ਜੀਵਨ ਹੈ ਜਿਸਨੇ ਜਿਉਂਦੇ ਜੀ ਮੈਂ ਮਾਰ ਲਈ ਉਹ ਤਾਂ ਕਦੇ ਮਰੇਗਾ ਹੀ ਨਹੀਂ। ਆਖੋ ਭਾਈ, ਜਿਸਨੇ ਜਿਉਂਦੇ ਜੀ ਮੈਂ ਮਾਰ ਲਈ ਕਿਉਂ ਮਰੇਗਾ? ਮਰਨਗੇ ਉਹ ਜਿਹੜੇ ਜਿਉਂਦੇ ਜੀ ਮੈਂ ਨਹੀਂ ਮਾਰੀ। ਆਖੋ ਵਾਹਿਗੁਰੂ। ਉਹ ਕਦੇ ਨਹੀਂ ਮਰਦਾ। ਜਿਨ੍ਹਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਨੇ, ਨਮਸਕਾਰਾਂ ਕੀਤੀਆਂ ਜਾਂਦੀਆਂ, ਉਹੀ ਨੇ ਜਿਨ੍ਹਾਂ ਨੇ ਜੀਵਨ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਚੋਂ ਜਨਮ ਲਿਆ। ਆਖੋ ਵਾਹਿਗੁਰੂ। ਤੇ ਉਹਨਾਂ ਨੂੰ ਜੀਵਨ ਫਿਰ ਉਹੀ ਮਿਲਿਆ। ਐਸਾ ਜੀਵਨ ਦੀ ਕਦੇ ਮੌਤ ਨਹੀਂ ਹੁੰਦੀ। ਜ਼ਿੰਦਗੀ ਹੋਈ ਹੈ ਜਿਹੜੀ ਸਰੀਰ ਦੇ ਮਰਨ ਤੋਂ ਬਾਅਦ ਵੀ ਕਾਇਮ ਰਹੇ। ਆਖੋ ਵਾਹਿਗੁਰੂ। ਯਾਦਾਂ ਔਰ ਉਹਨਾਂ ਦੀਆਂ ਸਿੱਖਿਆਵਾਂ ਸਾਡੇ ਲਈ ਤਾਕਤ ਦਿੰਦੀਆਂ ਹਨ। ਗੁਰਮੁਖੋ, ਮਹਾਨ ਕੁਰਬਾਨੀਆਂ ਹੋਈਆਂ, ਮਹਾਨ ਸ਼ਹੀਦੀਆਂ ਹੋਈਆਂ, ਆਪ ਸਹੰਦੇ ਦੁੱਖ ਜਗ ਵਰਸਾਇਆ, ਆਪ ਦੁੱਖ ਸਹਿ ਗਏ ਜਗਤ ਨੂੰ ਸੁੱਖ ਦੇ ਗਏ। ਆਖੋ ਵਾਹਿਗੁਰੂ। ਆਪ ਸਹੰਦੇ ਦੁੱਖ ਜਗ ਵਰਸਾਇਆ, ਪਰ ਉਹਨਾਂ ਨੂੰ ਯਾਦ ਕਰੀਏ, ਕਿੰਨੀਆਂ ਮਹਾਨ ਕੁਰਬਾਨੀਆਂ ਸਨ ਜੋ ਮਜ਼ਲੂਮਾਂ ਦੀ ਰੱਖਿਆ ਲਈ, ਉਹਨਾਂ ਨਾਲ ਟਕਰਾਓ ਜਿਨ੍ਹਾਂ ਨੇ ਜ਼ਾਲਮ ਬਣ ਕੇ ਮਜ਼ਲੂਮਾਂ 'ਤੇ ਜ਼ੁਲਮ ਕੀਤੇ। ਆਖੋ ਵਾਹਿਗੁਰੂ। ਕਿਉਂਕਿ ਪਰਮਾਤਮਾ ਦੀ ਖਲਕਤ ਨੂੰ ਜਿਨ੍ਹਾਂ ਨੇ ਪਿਆਰ ਕੀਤਾ, ਅਤੇ ਉਹਨਾਂ ਨੇ ਸਿਰਫ ਪਿਆਰ ਹੀ ਨਹੀਂ ਕੀਤਾ ਬਲਕਿ ਉਹਨਾਂ ਨੂੰ ਸੁੱਖ ਵੀ ਵਰਸਾਏ ਹਨ। ਆਖੋ ਵਾਹਿਗੁਰੂ। ਤੇ ਚਿਤ ਕਰਦਾ ਹੈ, ਮੈਂ ਇੱਕ ਪੰਕਤੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਪਹਿਲਾਂ ਦਾਸ ਬੋਲੇ, ਫਿਰ ਮੇਰੇ ਵੀਰ, ਫਿਰ ਭੈਣਾਂ ਤੇ ਸਮਾਪਤੀ ਹੈ। ਹਾਂਜੀ।

ਫਤਿਹ ਬੁਲਾਉਣ ਤੋਂ ਪਹਿਲਾਂ ਸਰਬੱਤ ਦਾ ਭਲਾ ਮੰਗਦਾ ਹੋਇਆ, ਸਾਰਿਆਂ ਵਿੱਚ ਪਿਆਰ ਵੰਡਦਾ ਹੋਇਆ, ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਤੇ ਦੀਦਾਰ ਕਰਦਾ ਹੋਇਆ, ਗੁਰੂ ਦਾ ਆਸਰਾ ਲੈ ਕੇ, ਗੁਰੂ ਦੀ ਸਿੱਖਿਆਵਾਂ ਨੂੰ ਮੁੱਖ ਅੱਗੇ ਰੱਖ ਕੇ ਆਖੋ ਵਾਹਿਗੁਰੂ। ਅਰਦਾਸ ਕਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਗੁਰਮੁਖ ਜਪੀਐ ਲਾਏ ਧਿਆਨਾ ਕੀਰਤਨ ਸਰਵਣ ਕਰਾ ਰਹੇ ਹਨ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ।

ਇੱਥੇ ਆ ਕੇ ਭਗਤ ਜੀ ਕਹਿੰਦੇ ਹਨ ਕਿਧਰੇ ਕੰਧ ਨਹੀਂ ਹਿਲਦੀ ਤੇ ਜੇ ਗੁਰੂ ਦਿਆਲ ਹੋ ਜਾਵੇ ਤੇ ਪੂਰਾ ਮੰਦਿਰ ਹੀ ਦੇਹਰਾ ਹੀ ਉਹ ਫੇਰ ਦਿੰਦਾ। ਮੰਦਿਰ ਦੇ ਪਿਛਵਾੜੇ ਬਹਿ ਕੇ ਭਗਤ ਜੀ ਨੇ ਅਰਦਾਸ ਕੀਤੀ। ਇਹ ਸ਼ਬਦ ਉਚਾਰੇ ਜਿਹੜਾ ਸ਼ਬਦ ਭਾਈ ਹਰਬੰਸ ਸਿੰਘ ਜੀ ਹੁਣੇ ਆਪ ਜੀ ਨੂੰ ਸੁਣਾ ਰਹੇ ਸਨ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਇੱਕ ਦਰਦ ਇੱਕ ਭਰੋਸਾ ਇੱਕ ਪਿਆਰ, ਐ ਮੇਰੇ ਰਮਈਆ ਐ ਮੇਰੇ ਮਾਲਕ, ਇਹਨਾਂ ਪੰਡਤਾਂ ਨੇ ਮੈਨੂੰ ਵਿਸਾਰ ਦਿੱਤਾ ਪਰ ਤੂੰ ਤੇ ਮੈਨੂੰ ਨਾ ਵਿਸਾਰ, ਜੇ ਤੂੰ ਮੈਨੂੰ ਭੁਲਾ ਦੇਗਾ ਤੇ ਮੇਰੀ ਹੋਰ ਕਿਹੜੀ ਥਾਂ ਹੈ, ਐਸੀ ਅਰਦਾਸ ਕੀਤੀ। ਤਾਂ ਫਿਰ ਕੀ ਹੋਇਆ, ਉਹ ਪੱਥਰ ਦਾ ਬਣਿਆ ਹੋਇਆ ਮੰਦਰ ਘੁੰਮਣ ਲੱਗ ਪਿਆ, ਭਗਤ ਨਾਮ ਦੇ ਵੱਲ ਮੰਦਰ ਦਾ ਮੂੰਹ ਹੋ ਗਿਆ ਤੇ ਹੰਕਾਰੀ ਪੰਡਤਾਂ ਵੱਲ ਪਿੱਠ ਹੋ ਗਈ। ਉਸ ਗੱਲ ਨੂੰ ਭਗਤ ਜੀ ਇਸ ਸ਼ਬਦ ਵਿੱਚ ਬਿਆਨ ਕਰਦੇ ਨੇ ਕਿ ਇਹ ਦੁਨੀਆਂ ਦੇ ਲੋਕੋ ਇਹ ਦੇਖੋ, ਮੇਰਾ ਗੁਰੂ ਮੇਰੇ